0: ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਅੱਜ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ, ਉਸ ਸੰਬੰਧ ਵਿੱਚ ਅੱਜ ਦੇ ਦੀਵਾਨ ਸਜੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਗ ਭੇਟੀ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਾਨਣਾ ਵਿਆਪੈ, ਸਾਗਰ ਤਰਿਆ ਸਾਧੂ ਸੰਗੀ, ਨਿਰਭਉ ਨਾਮ ਜਪੋ ਹਰ ਰੰਗੀ। ਪਰ ਤਨ ਦੋ ਕਿਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭਾਪ ਬੁਝਾਈ, ਨਾਨਕ ਉਦਰੈ ਪ੍ਰਭ ਸ਼ਰਨਾਈ। ਮੇਰੇ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਉਹ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਅਵਦ ਭਾਵਨਾ ਦੇ ਨਾਲ। ਬਾਜਾਂ ਵਾਲੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਬੁਲੰਦ ਨਾਰਾ ਰਸਨਾ ਤੇ ਲੈ ਕੇ ਆਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੂ ਕੀਤੀ ਕੁਰਬਾਨੀ, ਬੇਮਿਸਾਲ ਬਾਜਾਂ ਵਾਲੇ ਨੇ। ਅਣਖਾ ਗੈਰਤ ਗਹਿਣਾ ਅਣਸ਼ਾਨ ਜ਼ਿੰਦਗੀ ਦਾ ਹੱਲ ਕੀਤਾ, ਕਠਿਨ ਸਵਾਲ ਬਾਜਾਂ ਵਾਲੇ ਨੇ। ਬਣ ਕੇ ਬਰੂ ਦਾ ਕੰਧਾ ਢਾ ਗਿਆ, ਗੁਲਾਮੀ ਦੀਆਂ ਪੰਥ ਐਸਾ ਸਾਜਿਆ, ਕਮਾਲ ਬਾਜਾਂ ਵਾਲੇ ਨੇ। ਬੁਝੇ ਹੋਏ ਚਿਹਰਿਆਂ ਤੇ ਰੌਣਕ ਭਰਤਿਆਈ, ਲਹੂ ਵਿੱਚ ਲਿਆਤਾ ਸੀ ਭਚਾਲ ਬਾਜਾਂ ਵਾਲੇ ਨੇ।

ਮੇਰੇ ਸਾਹਿਬ ਆਪਣਾ ਸਰਬੰਸ ਵਾਰ ਗਏ, ਪਰਿਵਾਰ ਵਾਰ ਗਏ ਕਰਨ ਵਾਸਤੇ ਪੰਥ ਦੀ ਧੌਣ ਉੱਚੀ। ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ, ਵਿਚਿੱਤਰ ਨਾਟਕ ਐਸਾ ਸੀ ਖੇਡ ਗਿਆ, ਉਹ ਸਾਰੀ ਦੁਨੀਆਂ ਦੇ ਤਾਈ ਹੈਰਾਨ ਕਰ ਗਿਆ। ਭੇਜ ਦਿੱਲੀ ਦੇ ਚਾਂਦਨੀ ਚੌਂਕ ਤਾਈ ਪਿਆਰੇ ਪਿਤਾ ਦੇ ਤਾਈ ਕੁਰਬਾਨ ਕਰ ਗਿਆ। ਆ ਪੁੱਤਾਂ ਵਾਲਿਓ, ਪੁੱਤਾਂ ਵੱਲ ਨਜ਼ਰ ਮਾਰੋ, ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ। ਮੇਰੇ ਸਤਿਗੁਰਾਂ ਨੇ ਮੁੜਦਿਆਂ ਹੋਇਆਂ ਦੇ ਵਿੱਚ ਜਾਣ ਪਾਤੀ। ਡਰ ਡਰ ਕੇ ਰਹਿਣ ਵਾਲੇ ਡਰ ਡਰ ਰਹਿੰਦੇ, ਕੱਚੇ ਜਿਹੜੇ ਵਿੱਚ ਮਕਾਨਾਂ ਦੇ ਮੈਂ ਚਾੜ ਦਊਂਗਾ ਗੁੱਡੀ ਉਹਨਾਂ ਦੀ ਅਸਮਾਨਾਂ ਤੇ। ਸਭ ਸਮਝਾ ਦੂ ਰਣਨੀਤੀ ਦੇ ਹੇਰਾ ਫੇਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ, ਹਿਰਨੀ ਦੇ ਬੱਚੇ ਦੇ ਮੂਹਰੇ ਸ਼ੇਰ ਭਜਾਊਂਗਾ, ਬੈਰੀ ਦੀ ਇਹ ਕੁੱਤੇ ਜਾਂ ਮੈਂ ਮੰਜਾ ਡਾਊਂਗਾ, ਮਿਲ ਜੂਗਾ ਜਿਹੜਾ ਮਿਲਿਆ ਨੀ ਕਦੇ ਚੰਦ ਚਕੋਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ। ਜਾਤ ਪਾਤ ਦੇ ਸੰਗਲ ਸਭ ਦੇ ਗਲ ਚੋਂ ਲਾਊਂਗਾ, ਪਿਰਤਪਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ, ਬਖਸ਼ ਦਊ ਜਰਨੈਲੀ ਨਾ ਹੀ ਲਾਊ ਦੇਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ। ਤੇ ਐਸਾ ਯੋਧਾ ਗੁਰੂ ਬਾਜਾਂ ਵਾਲੇ ਪਾਤਸ਼ਾਹ ਨੇ ਨੰਦੇੜ ਸਾਹਿਬ ਦੀ ਧਰਤੀ ਤੋਂ, ਜਿਹਦਾ ਨਾਂ ਰੱਖਿਆ ਗੁਰਬਖਸ਼ ਸਿੰਘ, ਜਿਹੜਾ ਮਾਧੋ ਦਾਸ ਬਰਾਗੀ ਸੀ, ਜਿਹਦਾ ਜਨਮ 27 ਅਕਤੂਬਰ 1670 ਨੂੰ ਰਜੌਰੀ ਦੇ ਇਲਾਕੇ ਵਿੱਚ ਕਸ਼ਮੀਰ ਵਿੱਚ ਹੋਇਆ, ਜਿਹੜਾ ਬੜਾ ਵੱਡਾ ਸ਼ਿਕਾਰੀ ਤੇ ਬੜਾ ਵੱਡਾ ਤਾਂਤਰਿਕ ਰਿਹਾ, ਜਿਹਦੇ ਕੋਲੇ ਬੜੀਆਂ ਰਿਧੀਆਂ ਸਿੱਧੀਆਂ ਤੇ ਬੜੇ ਜੰਤਰ ਮੰਤਰ ਸੀ, ਜਿਹੜਾ ਆਪਣੀ ਪੂਜਾ ਕਰਾਉਂਦਾ ਤੇ ਲੋਕ ਉਹ ਤੋਂ ਡਰਦੇ, ਮੱਥਾ ਟੇਕਦਾ ਉਹਦਾ ਭੈ ਟੇਕਦੇ, ਉਹਦਾ ਭੈ ਮੰਨਦੀ ਦੁਨੀਆਂ, ਜਿਹਦੇ ਚੇਲੇ ਵਾਰ ਕੇ ਵੀ ਆਪ ਹੁਦਰੀਆਂ ਕਰਦੇ ਸੀ। ਤੇ ਬਾਬੇ ਨੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਇਹ ਨਿਆਣੇ ਵਾਲੀਆਂ ਖੇਡਾਂ। ਮਾਧੋ ਦਾਸ ਬਰਾਗੀ ਨੂੰ ਜਦੋਂ ਸ਼ਬਦ ਕਹੇ ਨਾ ਕਿ ਮਾਧੋ ਦਾਸ ਆ ਜਿਹੜੀਆਂ ਖੇਡਾਂ ਤੂੰ ਖੇਡਦਾ ਨਿਆਣੇ ਵਾਲੀਆਂ, ਤੇਰਾ ਕੰਮ ਨੀ ਵੀ ਸਿਰ ਚ ਸੁਆਹ ਪਾਉਣੀ, ਤੇਰਾ ਕੰਮ ਨੀ ਧੂਣੇ ਤੱਪਣੇ, ਤੇਰਾ ਕੰਮ ਨੀ ਜੰਤਰ ਮੰਤਰ ਤੰਤਰ ਪੜ੍ਹਨੇ, ਤੇਰੇ ਕੰਮ ਹੋਰਾਂ ਤੋਂ ਭੁੱਲ ਗਿਆ, ਤੇਰਾ ਕੰਮ ਆ ਜ਼ੁਲਮ ਦੇ ਨਾਲ ਲੜਨਾ, ਜ਼ੁਲਮ ਦਾ ਨਾਸ ਕਰਨਾ। ਕਿਉਂਕਿ ਇਹ ਮਾਧੋ ਦਾਸ ਨੇ ਨਾ ਜੋ ਮਹਾਰਾਜ ਕੋਲੇ ਗਿਆ ਤੇ ਇਹਨੇ ਮਹਾਰਾਜ ਨੂੰ ਇਹ ਕਿਹਾ ਜਾ ਕੇ, ਜਦੋਂ ਇਹਦਾ ਕੋਈ ਜੰਤਰ ਮੰਤਰ ਨਾ ਚੱਲਿਆ, ਇਹਦੀਆਂ ਫੁੱਕਾਂ ਜਦੋਂ ਨਾ ਚੱਲੀਆਂ, ਕਿਉਂਕਿ ਰੱਬ ਉੱਤੇ ਕੁਝ ਨਹੀਂ ਚੱਲ ਸਕਦਾ, ਜਿਹੜੇ ਰੱਬ ਦੇ ਪਿਆਰੇ ਆ ਬਾਣੀ ਪੜ੍ਹਨ ਵਾਲੇ ਉਹਨਾਂ ਤੇ ਵੀ ਨਹੀਂ ਚੱਲਦੇ ਮੰਤਰੇ, ਨੋਟ ਕਰ ਲਿਓ। ਜਿਹੜਾ ਬੰਦਾ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਕੇ ਘਰੋਂ ਤੁਰੇ ਤੇ ਚਾਹੇ ਸਿਵਿਆਂ ਵਿੱਚ ਬੈਠਾ ਰਵੇ ਤਾਂ ਵੀ ਨਹੀਂ ਕੁਝ ਹੋਣਾ, ਤੇ ਜੇ ਆਪਦੇ ਪੱਲੇ ਹੈਣੀ ਕੁਝ ਫਿਰ ਤਾਂ ਸਭ ਕੁਝ ਚੁੰਬੜਨਾ ਹੀ ਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਵਾਸਤੇ ਜਦੋਂ ਕੋਈ ਮੰਤਰ ਨਾ ਚੱਲਿਆ, ਪਤਾ ਤਾਂ ਇਹਨੂੰ ਲੱਗ ਗਿਆ ਵੀ ਇਹ ਕੋਈ ਆਮ ਨਹੀਂ, ਇਹ ਕੋਈ ਨਿਰੰਕਾਰ ਪਰਮਦਗਾਰ ਆ, ਸ਼ਕਤੀ ਹੈ। ਇਹਦੇ ਚੇਲਿਆਂ ਨੇ ਵੀ ਕਹਿਤਾ ਸੀ, ਜਦੋਂ ਇਹਨੇ ਚੇਲਿਆਂ ਨੂੰ ਕਿਹਾ ਵੀ ਅੱਗੇ ਬਥੇਰੇ ਫਕੀਰ ਭਜਾਏ ਆ, ਸਾਧੂ ਪਲੰਘਾਂ ਤੇ ਬੈਠੇ, ਪਲੰਘਾਂ ਡਾਤੇ ਤੁਸੀਂ, ਮਾਰੋ ਫੁੱਕਾਂ। ਉਹ ਕਹਿੰਦੇ ਮਾਧੋ ਦਾਸ ਇੱਥੇ ਬੈਠਾ ਗੱਲਾਂ ਮਾਰੀ ਜਾਂਦਾ, ਜਦੋਂ ਮੱਥਾ ਲੱਗੇਗਾ ਪਤਾ ਉਦੋਂ ਲੱਗਣਾ, ਝਾਕਿਆ ਨਹੀਂ ਜਾਂਦਾ ਉਹਦੇ ਵੱਲ, ਉਹਦਾ ਸੂਰਜ ਵਰਗਾ ਚਿਹਰਾ, ਉਹਦੇ ਮਿਸਾਲਾਂ ਵਾਂਗੂ ਨੇਤਰ ਜਾਗਦੇ ਆ, ਨੀਵੀਆਂ ਪੈਂਦੀਆਂ, ਦੇਖ ਕੇ ਜਦੋਂ ਜਾਏਗਾ ਪਤਾ ਲੱਗੂ ਉਹੀ ਗੱਲ ਹੋਈ, ਨੀਵੀਂ ਪੈ ਗਈ ਜਾਂਦੇ ਨੇ। ਇਹਨੇ ਟਾਲ ਮਟੋਲ ਕਰਦੇ ਨੇ, ਕਿਹਾ ਵੀ ਮੇਰੀ ਧਰਤੀ ਤੇ ਖੂਨ ਡੋਲਤਾ ਤੇਰੇ ਸਿੱਖਾਂ ਨੇ, ਇੱਥੇ ਬੱਕਰੇ ਚਟਕਾਤੇ ਆ। ਤੇ ਫਿਰ ਇਹ ਮਾਧੋ ਦਾਸ ਬਰਾਗੀ ਨੂੰ ਮਹਾਰਾਜ ਕਹਿੰਦੇ, ਉਹ ਮਾਧੋ ਦਾਸ ਬਰਾਗੀ ਤੋਂ ਆਪਦੇ ਡੇਰੇ ਨੂੰ ਵੈਸ਼ਨੂੰ ਸਮਝਦਾ, ਜਿਹੜਾ ਬੰਦਾ ਵਿਸ਼ਿਆਂ ਵਿਕਾਰਾਂ ਨਹੀਂ ਭਰਿਆ ਪਿਆ, ਅੰਦਰੋਂ ਹੰਕਾਰ ਨਾਲ ਭਰਿਆ ਪਿਆ, ਉਹ ਕਹਿੰਦਾ ਵੈਸ਼ਨੂ ਰਹਿ ਗਿਆ। ਜੇ ਬਾਹਰੋਂ ਵੈਸ਼ਨੂ ਧਰਮ ਦਾ ਵਿਖਾਵਾ ਕਰਨਾ ਤੇ ਅੰਦਰੋਂ ਵੀ ਮਾਰਨੇ ਪੈਣੇ ਉਗਣ। ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਡੂਣ ਠੋਣ ਡੁੱਲਿਆ, ਗੁਰੂ ਅਰਜਨ ਦੇਵ ਮਹਾਰਾਜ ਦਾ ਤੱਤੀਆਂ ਤਵੀਆਂ ਤੇ ਲਾਹੌਰ ਚ, ਗੁਰੂ ਤੇਗ ਬਹਾਦਰ ਮਹਾਰਾਜ ਦਾ ਚਾਂਦਨੀ ਚੌਂਕ ਚ, ਵੱਡੇ ਸਾਹਿਬਜ਼ਾਦੇ ਤੇ ਜਾਣ ਤੋਂ ਪਿਆਰੇ ਸਿੱਖਾਂ ਦਾ ਚਮਕੌਰ ਦੀ ਗੜੀ ਚ, ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਸਰਹੰਦ ਦੀਆਂ ਦੀਵਾਰਾਂ ਤੇ ਠੰਡੇ ਬੁਰਜਾਂ ਵਿੱਚ, ਤੇ ਤੂੰ ਕਿਹੜੀ ਧਰਤੀ ਦੀ ਗੱਲ ਕਰਦਾ, ਤੇਰਾ ਵੈਸ਼ਨੂੰ ਡੇਰਾ ਕਿਵੇਂ ਰਹਿ ਗਿਆ। ਜਿਵੇਂ ਜਿਵੇਂ ਫਿਰ ਮਹਾਰਾਜ ਇਹਨੂੰ ਦੱਸਦੇ ਜਾਂਦੇ ਪੰਜਾਬ ਦੇ ਹਾਲਾਤਾਂ ਬਾਰੇ ਤੇ

ਕੁਰਬਾਨੀਆਂ ਦੀ ਗੱਲ ਸੁਣ ਰਿਹਾ ਹੈ, ਉਵੇਂ ਉਵੇਂ ਫਿਰ ਚਰਨਾਂ ਚ ਬਹਿ ਗਿਆ, ਕਹਿੰਦਾ ਮਹਾਰਾਜ ਬੰਦਾ ਬਣਾ ਲਓ। ਬੰਦਾ ਨਾਮ ਆ ਗੁਲਾਮ ਦਾ, ਮੈਂ ਤੁਹਾਡਾ ਬੰਦਾ ਹੋ ਗਿਆ, ਕਿਰਪਾ ਕਰਕੇ ਬਖਸ਼ ਲਓ, ਸੱਚੇ ਪਾਤਸ਼ਾਹ ਮਿਹਰ ਕਰੋ ਮੇਰੇ ਤੇ, ਮੈਨੂੰ ਆਪਣੇ ਚਰਨਾਂ ਨਾਲ ਲਾ ਲਓ। ਮਹਾਰਾਜ ਨੇ ਫਿਰ ਕਿਰਪਾ ਕੀਤੀ, ਜਿੱਦੇ ਆਇਆ ਉਦੀ ਨਹੀਂ ਕਿਰਪਾ ਹੋਈ, ਝਾੜੂ ਮਾਰਦਾ ਰਿਹਾ, ਬਰਤਨ ਸਾਫ ਕਰਦਾ ਰਿਹਾ, ਬਾਣੀ ਸੁਣਦਾ ਰਿਹਾ, ਪੜ੍ਹਦਾ ਰਿਹਾ, ਨਿਤਨੇਮੀ ਹੋ ਗਿਆ। ਗੁਰਬਾਣੀ ਅਕਾਲ ਪੁਰਖ ਨਿਰੰਕਾਰ ਦੇ ਹੁਕਮ ਨੂੰ ਹਿਰਦੇ ਚ ਵਸਾ ਲਿਆ। ਜਦੋਂ ਭਾਂਡਾ ਸਾਫ ਹੋ ਗਿਆ ਨਾ ਅੰਦਰੋਂ, ਫਿਰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਪਾਤੀ, ਅੰਮ੍ਰਿਤ ਦੀ ਦਾਤ ਗੁਰਬਖਸ਼ ਸਿੰਘ ਨਾਂ ਰੱਖਿਆ। ਪੰਜਾਬ ਦੀ ਧਰਤੀ ਤੇ ਆਇਆ, ਸਮਾਣੇ ਆ ਕੇ ਇਹਨੇ ਜਲਾਲਦੀਨ ਨੂੰ ਸੋਧਿਆ ਪਹਿਲਾਂ, ਫਿਰ ਅਸਮਾਨ ਖਾਂ ਨੂੰ। ਜਲਾਲਦੀਨ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਤਲਵਾਰ ਚਲਾਈ ਸੀ, ਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਜਿਉਂਦਾ ਧਰਤੀ ਚ ਗੜਤਾ ਸੀ। ਜਿਹੜੇ ਜਿਹੜੇ ਵੀ ਸਿੱਖੀ ਦੇ ਵੈਰੀ ਸਾਰੇ ਸੋਧੇ ਸੂਬੇ ਸਰਹੰਦ ਵਰਗੇ ਪਤਾ ਨੀ ਕਿੰਨੇ, ਸਮਾਂ ਨੀ, ਆਪਾਂ ਸ਼ਾਰਟਕੱਟ ਗੱਲ ਕਰਨੀ ਅੱਜ, ਉਹਨਾਂ ਦੀ ਸ਼ਹਾਦਤ ਹੈ ਤੇ ਆਪਾਂ ਉਹਨਾਂ ਦੀ ਸ਼ਹਾਦਤ ਬਾਰੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਜ਼ਿਕਰ ਕਰਕੇ ਗਏ ਹਾਂ, ਗੁਰੂ ਦੇ ਸਿੰਘਾਂ ਦੀ ਵਡਿਆਈ ਕਰਕੇ ਗਏ ਹਾਂ, ਮਹਾਰਾਜ ਨੇ ਕਰਵਾਈ ਹੈ। ਆਓ, ਗੁਰਦਾਸ ਨੰਗਲ ਦੀ ਗੜੀ ਹੈ, ਜਿੱਥੇ ਤਕਰੀਬਨ ਕਹਿੰਦੇ ਵੀ 8000 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਤੇ 700-800 ਸਿੱਖ ਜਿਹੜਾ ਗ੍ਰਿਫਤਾਰ ਕੀਤਾ ਗਿਆ। ਜ਼ਕਰੀਆ ਖਾਨ ਉਹਦਾ ਪਿਓ ਜਿਹੜਾ ਬੜਾ ਨਿਰਦਈ ਹੈ, ਬੜਾ ਆਪਣੇ ਆਪ ਨੂੰ ਬੜਾ ਵੱਡਾ ਰੱਬ ਦਾ ਅੱਲਾ ਦਾ ਖੁਦਾ ਦਾ ਭਗਤ ਸਮਝਦਾ, ਤੇ ਇਹਦੇ ਨਾਲ ਦਿੱਲੀ ਤੇ ਲਾਹੌਰ ਦੀਆਂ ਪਾਵਰਾਂ ਨੂੰ ਆਪਣੇ ਸਿਰ ਤੇ ਰੱਖੀ ਫਿਰਦਾ ਹੈ। ਇਹਨੇ ਬੜਾ ਕੋਹਰਾਮ ਮਚਾਇਆ ਤੇ ਜਦੋਂ ਸਿੱਖਾਂ ਦੇ ਸਿਰਾਂ ਦੇ ਗੱਡੇ ਲੱਦ ਕੇ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰੇ ਆ, ਕਈ ਵਿਦਵਾਨ ਲਿਖਦੇ ਵੀ 740 ਸਿਰ ਸੀ, ਕਈ ਕਹਿੰਦੇ 780 ਸੀ, ਸੈਂਕੜਿਆਂ ਦੇ ਹਿਸਾਬ ਨਾਲ। ਤੇ ਦਿੱਲੀ ਜਿੱਥੇ ਕੁਰਬਾਨੀ ਹੋ ਰਹੀ ਹੈ ਸਿੱਖਾਂ ਦੀ, ਜਿੱਥੇ 100-100 ਸਿੰਘ ਸ਼ਹਾਦਤਾਂ ਪਾ ਰਿਹਾ, ਉੱਥੇ ਆਪਾਂ ਜ਼ਿਕਰ ਕਰਕੇ ਗਏ, ਇੱਕ ਮਾਂ ਮਮਤਾ ਦੀ ਮਾਰੀ ਗਈ, ਉਹਨੇ ਕਿਹਾ ਜਾ ਕੇ ਸੂਬੇਦਾਰਾ ਮੇਰਾ ਪੁੱਤ ਸਿੱਖ ਨਹੀਂ, ਇਹ ਹਿੰਦੂ ਹੈ। ਤੇ ਫਿਰ ਜਦੋਂ ਮਾਂ ਨੇ ਤਰਲਾ ਪਾਇਆ ਵੀ ਇਹਨੂੰ ਛੱਡ ਦੇ, ਇਹਦਾ ਸਿੱਖ ਧਰਮ ਨੀਗਾ, ਤੇ ਜਿਹਨੂੰ ਪੇਂਦ ਸੜੀ ਸੀ ਤੇਰੇ ਨਾਮ ਦੀ, ਜਿਹਨਾਂ ਨੂੰ ਪੇਂਦ ਚੜ ਗਈ ਰਹਿੰਦੇ ਵਿੱਚ ਉਹ ਸਦਾ ਖੁਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਬਾਹਰ ਝੜਦੇ ਤੇਜ ਕਟਾਰੀਆਂ ਦੇ, ਤੇਰੇ ਦੀਦ ਦੀ ਜਿਹਨਾਂ ਪਿਆਸ ਲੱਗੀ ਦਰ ਤੇ ਬੈਠ ਕੇ ਵਾਂਗ ਭਖਾਰੀਆਂ ਦੇ। ਇਹ ਬੱਚਾ ਕਹਿੰਦਾ ਮਾਂ ਮੈਂ ਸਿੱਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਕਦੇ ਸਿੱਖ ਮਰਨੋਂ ਨਹੀਂ ਡਰਦੇ। ਮਾਂ ਤੇ ਪੁੱਤ ਦੇ ਜਿਹੜੇ ਸਵਾਲ ਜਵਾਬ ਸਾਥੀ ਹੈ, ਇਉਂ ਕਹਿ ਰਹੇ।

ਇਹ ਬੱਚਾ ਕਹਿੰਦਾ ਸਿੱਖੀ ਹੈ ਜਾਨੋ ਪਿਆਰੀ, ਜਾਣ ਤੋਂ ਪਿਆਰੀ ਹੈ ਸਿੱਖੀ, ਸਿੱਖੀ ਹੈ ਜਾਨੋ ਪਿਆਰੀ, ਧਰਮ ਨਹੀਂ ਹਾਰਨਾ, ਸ਼ੇਰਾਂ ਨਾਲ ਰਲੇ ਕਦੇ ਨਾ ਕਾਵਾਂ ਦੀ ਡਾਰਨ, ਕਦੇ ਵੀ ਸ਼ੇਰਾਂ ਨਾਲ ਗਿੱਦੜਾਂ ਤੇ ਕਾਵਾਂ ਦੀਆਂ ਡਾਰਾਂ ਨਹੀਂ ਰਲਦੀਆਂ। ਇੱਕ ਦਿਨ ਫੁੱਲ ਟੁੱਟ ਹੀ ਜਾਂਦਾ, ਰਹਿੰਦੀ ਬਹਾਰਨ, ਸਦਾ ਬਾਗਾਂ ਵਿੱਚ ਬਹਾਰਾਂ ਨਹੀਂ ਰਹਿੰਦੀਆਂ, ਆ ਜ਼ਿੰਦਗੀ ਦਾ ਫੁੱਲ ਵੀ ਇੱਕ ਦਿਨ ਟੁੱਟਣਾ ਏ। ਇੱਕ ਦਿਨ ਫੁੱਲ ਟੁੱਟ ਹੈ ਜਾਂਦਾ, ਰਹਿੰਦੀ ਬਹਾਰਨਾ, ਕਾਹਦਾ ਉਹ ਸਿੱਖ ਗੁਰੂ ਦਾ ਬਾਣੀ ਨਾਲ ਪਿਆਰ ਨਾ, ਪਾਰਸਸ ਰੱਬ ਦੇ ਵਰਗਾ ਮਿਲਦਾ ਦਲਦਾਰ ਨਾ। ਕਹਿੰਦਾ ਉਹ ਰੱਬ ਵਰਗਾ, ਬਾਜਾਂ ਵਾਲੇ ਪਾਤਸ਼ਾਹ ਵਰਗਾ, ਮੈਂ ਕਿਵੇਂ ਕਹਿਦਾ ਉਹਦੇ ਵਰਗਾ ਦਲਦਾਰ, ਉਹਦੇ ਵਰਗਾ ਰੱਬ, ਉਹਦੇ ਵਰਗਾ ਯਾਰ, ਉਹਦੇ ਵਰਗੀ ਮਾਂ ਬਦਕੇ ਤੋਂ ਮਿਲਣੀ ਹੈ ਮਾਤਾ, ਐਵੇਂ ਮੈਂ ਨਾ ਮਮਤਾ ਵਿੱਚ ਪੈ, ਐਵੇਂ ਨਾ ਆਪਦਾ ਹੌਸਲਾ ਛੱਡ, ਤੂੰ ਸਗੋਂ ਜਵਾਨ ਚੋ ਕਹਿ ਵੀ ਮੇਰਾ ਪੁੱਤ ਸ਼ਹੀਦ ਹੋਣ ਚੱਲਿਆ, ਮੈਂ ਸ਼ਹੀਦ ਦੀ ਮਾਂ ਖਵਾਵਾਂਗੀ। ਬੁੱਝਦਲ ਦੀ ਨਹੀਂ, ਆਪਦੀ ਕੁੱਖ ਤੇ ਫਕਰ ਕਰ ਵੀ ਤੇਰੇ ਪੁੱਤ ਨੇ ਸ਼ਹੀਦੀ ਚੁਣੀ ਆ, ਗੁਲਾਮੀ ਨਹੀਂ। ਤੇ ਗੁਲਾਮੀ ਦੀ ਜ਼ਿੰਦਗੀ ਜਿੰਨਾ ਚਿਰ ਮਰਜ਼ੀ ਜਿਉਣਗੇ ਉਹਦਾ ਕੋਈ ਆਨੰਦ ਨਹੀਂ ਹੁੰਦਾ, ਤੇ ਜਿਹੜੀ ਅਣਖ ਦੀ ਜ਼ਿੰਦਗੀ ਆ ਉਹ ਦੋ ਪਲ ਘੱਟ ਹੀ ਕੱਟੀ ਜਾਵੇ ਉਹਦਾ ਤਾਂ ਵੀ ਮੁੱਲ ਪੈਂਦਾ। ਦੋ ਪਲ ਘੱਟ ਤੁਰ ਲਈਏ ਨਾ, ਪਰ ਤੁਰੀਏ ਅਣਖ ਤੇ ਮੜਕ ਦੇ ਨਾਲ। ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ। ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜੀ ਨਹੀਂ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾਲਾ ਖਹਿੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ। ਕਹਿੰਦਾ ਮਾਂ ਚੰਗਿਆਈਆਂ ਦਾ ਸੌਦਾ ਕਰਨਾ ਚਾਹੀਦਾ। ਮਾਂ ਦੇ ਕਹਿੰਦਿਆਂ ਹੋਇਆ ਵੀ ਪੁੱਤ ਸ਼ਹਾਦਤ ਪ੍ਰਾਪਤ ਕਰ ਗਿਆ। ਤੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ, ਉਹਨੂੰ ਲਾਲਚ ਦਿੱਤੇ ਗਏ ਹੈ ਵੀ ਬੰਦਾ ਸਿੰਘ ਕਾਹਤੋਂ ਆਪਦੀ ਜਾਨ ਗਵਾਉਣਾ, ਕਾਹਤੋਂ ਜੋਖਮ ਦੇ ਵਿੱਚ ਪਾਉਣਾ, ਤੂੰ ਇਸਲਾਮ ਕਬੂਲ ਕਰ ਲਾ, ਛੱਡ ਪਰੇ ਸਿੱਖੀ ਤੋਂ ਕੀ ਲੈਣਾ। ਬੜੇ ਲਾਲਚ, ਹਰੇਕ ਸਿੱਖ ਨੂੰ ਲਾਲਚ ਦਿੰਦੀਆਂ ਨਹੀਂ ਆ ਸਰਕਾਰਾਂ, ਤੇ ਕੁਝ ਲਾਲਚ ਚ ਵਿਕ ਜਾਂਦੇ, ਅੱਜ ਵਾਲੇ ਪਹਿਲਾਂ ਵਾਲੇ ਨਹੀਂ ਵਿਕੇ। ਤੇ ਅੱਜ ਦੇ ਸਮੇਂ ਚ ਜੇ ਦੇਖੀਏ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨਹੀਂ ਵਿਕੇ, ਅਰਬਾਂ ਅਮਰੀਕੀ ਡਾਲਰਾਂ ਤੇ ਨਹੀਂ ਵਿਕੇ, ਕਿਉਂਕਿ ਜਿਹੜੀ ਅਣਖ ਆ ਉਹ ਰਹਿੰਦੀ ਹੈ, ਜਾਂਦੀ ਨਹੀਂ, ਬਿਰਲਿਆਂ ਚ ਹੁੰਦੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਜਗੀਰਾਂ ਜ਼ਮੀਨਾਂ ਰਾਜ ਭਾਗ ਤਖ਼ਤ ਤਾਜ ਹੂਰਾਂ ਜੋ ਮੰਗੇ ਮਿਲ ਜੂਗਾ, ਇਸਲਾਮ ਨੂੰ ਕਬੂਲ ਕਰ ਲਾ। ਬਾਬਾ ਬੰਦਾ ਸਿੰਘ ਬਹਾਦਰ ਉਹ ਕਹਿੰਦਾ ਆਪਣਾ ਸਮਾਂ ਨਾ ਗਵਾਵੋ, ਸਾਨੂੰ ਮੌਤ ਤੋਂ ਨਹੀਂ ਡਰ ਲੱਗਦਾ, ਕਿਉਂਕਿ ਜਦੋਂ ਅੰਮ੍ਰਿਤ ਦੀ ਘੁੱਟ ਪੀਂਦੇ ਹਾਂ ਨਾ, ਜਦੋਂ ਸਾਡੇ ਨੇਤਰਾਂ ਦੇ ਵਿੱਚ ਛਿੱਟੇ ਵੱਜਦੇ ਅੰਮ੍ਰਿਤ ਦੇ, ਜਦੋਂ ਸਾਡੇ ਸੀਸ ਤੇ ਅੰਮ੍ਰਿਤ ਪੈ ਜਾਂਦਾ ਹੈ, ਤੇ ਉਦੋਂ ਸਾਡਾ ਸੀਸ ਆਪਣਾ ਨਹੀਂ ਰਹਿੰਦਾ, ਉਹ ਗੁਰੂ ਦੀ ਭੇਟ ਹੁੰਦਾ, ਇਹ ਗੁਰੂ ਦਾ ਸਿਰ, ਇਹਦੀ ਨਹੀਂ ਪਰਵਾਹ। ਜਲਾਦ ਕਹਿੰਦਾ ਇਹਨੂੰ ਅੱਖਾਂ ਤੇ ਬੜਾ ਫਕਰ ਹੈ ਇਹਦੇ ਅੰਮ੍ਰਿਤ ਦੇ ਛਿੱਟਿਆਂ ਤੇ, ਕਹਿੰਦਾ ਇਹਦੀ ਅੱਖ ਕੱਢ ਦਿਓ। ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਆਪਦੇ ਪੁੱਤ ਦਾ ਕਲੇਜਾ ਕੱਢ, ਛੁਰਾ ਮਾਰ, ਇਹਨੂੰ ਕਤਲ ਕਰ। ਉਹਦੇ ਮੂਹਰੇ ਕਰਤਾ ਅਜੇ ਸਿੰਘ 4 ਸਾਲਾਂ ਦਾ ਪੁੱਤ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਵੀ ਜਿਹੜਾ ਸਿੱਖ ਆ ਨਾ ਉਹ ਬੱਚੇ ਤੇ ਔਰਤ ਤੇ ਨਹੀਂ ਵਾਰ ਕਰਦਾ, ਪੁੱਤ ਚਾਹੇ ਆਪਣਾ ਹੋਇਆ ਪਰਾਇਆ ਹੋਵੇ, ਭਾਵੇਂ ਬੈਰੀ ਦਾ ਵੀ ਹੋਵੇ, ਸਾਡੀ ਬੱਚਿਆਂ ਨਾਲ ਨਹੀਂ ਕੋਈ ਦੁਸ਼ਮਣੀ, ਇਹ ਤਾਂ ਭਾਵੇਂ ਮੇਰਾ ਭਾਵੇਂ ਕਿਸੇ ਹੋਰ ਦੇ ਪੁੱਤ ਦੀ ਵੀ ਗੱਲ ਕਰੋ, ਉਹ ਵੀ ਮੈਨੂੰ ਮੇਰਾ ਲੱਗਣਾ, ਸਾਡੇ ਗੁਰੂ ਨੇ ਸਿਖਾਇਆ ਤੇ ਪੁੱਤ ਮੇਰਾ ਇਹ। ਤੇ ਜਦੋਂ ਅਜੇ ਸਿੰਘ ਮੂਹਰੇ ਕੀਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਗੱਲ ਨਾਲ ਲਾ ਕੇ ਬੱਚੇ ਦੇ ਕੰਨ ਚ ਫਤਿਹ ਬੁਲਾਈ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿੰਦਾ ਕਹਿ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ 4 ਸਾਲਾਂ ਦੇ ਬੱਚੇ ਨੇ ਜਵਾਬ ਦਿੱਤਾ, ਧਰਤੀ ਗੂੰਜ ਗਈ ਸੀ। ਆਪਾਂ ਤਾਂ ਇੱਥੇ ਜਦੋਂ ਰਾਗੀ ਢਾਡੀ ਕੋਈ ਫਤਿਹ ਬੁਲਾਵੇ ਸਟੇਜ ਤੇ, ਸੰਗਤ ਚੋਂ ਥੋੜੇ ਬੰਦੇ ਹੁੰਦੇ ਜਿਹੜੇ ਫਤਿਹ ਬੁਲਾਉਂਦੇ ਆ, ਬਾਕੀ ਉਹੀ ਸਮਝਦੇ ਵੀ ਤਾਂ ਇਹਨਾਂ ਦਾ ਕੰਮ ਹੀ ਆ ਰਾਗੀਆਂ ਢਾਡੀਆਂ ਦਾ, ਫਤਿਹ ਗੁਰੂ ਗੋਬਿੰਦ ਸਿੰਘ ਦੀ ਹੈ, ਨਾ ਰਾਗੀਆਂ ਦੀ ਢਾਡੀਆਂ ਦੀ, ਨਾ ਤੁਹਾਡੀ ਨਾ ਸਾਡੀ ਕਿਸੇ ਦੀ ਨਹੀਂ, ਇਹ ਗੁਰੂ ਦੀ ਹੈ। ਤੇ ਜਿਹੜਾ ਗੁਰੂ ਦੀ ਫਤਿਹ ਬੁਲਾਉਂਦਾ ਗੁਰੂ ਫਿਰ ਉਹਨੂੰ ਪਿਆਰ ਕਰਦਾ। ਫਤਿਹ ਬੁਲਾਈ, ਗੂੰਜ ਗਿਆ ਅਸਮਾਨ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਮੈਂ ਵਾਰ ਨਹੀਂ ਕਰ ਸਕਦਾ ਆਪਦੇ ਬੱਚੇ ਤੇ,
ਬੱਚੇ ਦਾ ਕਲੇਜਾ ਕੱਢ ਕੇ ਜਲਾਦਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਤਾ। ਐਡੀ ਕਮਾਈ ਸਿੱਖੀ ਹੁਣ ਤਾਂ ਫ੍ਰੀ ਚ ਮਿਲੀ ਆਪਾਂ ਨੂੰ ਤਾਂ, ਇਸ ਕਰਕੇ ਆਪਾਂ ਵਾਲੀ ਕਦਰ ਨਹੀਂ ਕਰਦੇ। ਮੋਤੀ ਮਹਿਰੇ ਦੇ ਪੁੱਤਰ ਪੀੜੇ ਗਏ ਆ ਕੋਲੂਆਂ ਦੇ ਵਿੱਚ, ਤੇ ਮਾਂਜਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਟੁਕੜੇ ਟੁਕੜੇ ਕਰਕੇ ਗਲਾਂ 'ਚ ਹਾਰ ਪਵਾਏ। ਆਪਾਂ ਕਹਿ ਕੇ ਲੰਘ ਜਾਂਦੇ, ਸੁਣ ਕੇ ਲੰਘ ਜਾਂਦੇ ਹਾਂ। ਐਡੀ ਨਹੀਂ ਸਿੱਖੀ ਵੀ ਬਹੁਤ ਸੌਖੀ ਮਿਲੀ ਹੈ। ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ, ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ। ਮੁਕਤ ਮੁਕਤੀ ਇਹ ਨਹੀਂ ਮਿਲੀਆਂ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਇਹ ਬੜਾ ਕੁਛ ਵਾਰਨਾ ਪਿਆ ਇਹਨਾਂ ਸਰਦਾਰੀਆਂ ਤੋਂ। ਆਹ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਜਵਾਬ ਦਿੰਦਾ ਜਲਾਦ ਨੂੰ, ਤੇ ਜਲਾਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਬੋਲ ਕਹਿੰਦਾ, ਸਾਥੀ ਇਹ

ਰਹਿੰਦੀ ਫੋਕੀ ਬੱਲੇ ਬੱਲੇ ਪੈਂਦਾ ਨਹੀਂ ਕਿਸੇ ਦੇ ਪੱਲੇ ਨਹੀਂ ਕਿਸੇ ਦੇ ਪੱਲੇ ਵੇਖਿਆ।

0: ਮਹਿੰਦੀ ਰਗੜ ਕੇ ਹੱਥਾਂ ਨੂੰ ਲੱਗਦੀ ਐ, ਹੀਰਾ ਬਿੰਝ ਕੇ ਗਲੇ ਦਾ ਹਾਰ ਬਣਦਾ, ਸੋਨਾ ਵਿੱਚ ਕਠਾਲੀ ਦੇ ਢਲੇ ਜਾਣਾ। ਉਹਨਾਂ ਸ਼ੁੱਧ ਤੇ ਚਮਕਦਾਰ ਬਣਦਾ, ਜਾਵੇ ਪੀਸਿਆ ਖਰਨ ਦੇ ਵਿੱਚ ਸੁਰਮਾ, ਕਿਸੇ ਨੈਣਾ ਦੀ ਫੇਰ ਉਹ ਧਾਰ ਬਣਦਾ। ਮੋਤੀ ਨਿਕਲ ਕੇ ਛਿਪੀ ਦੀ ਕੁੱਖ ਵਿੱਚੋਂ, ਕਿਸੇ ਜੁਲਫ ਦਾ ਫੇਰ ਸ਼ਿੰਗਾਰ ਬਣਦਾ। ਮੱਚ ਮੱਚ ਕੇ ਸੰਖੀਆ ਬਣੇ ਦਾਰੂ, ਰੋਗ ਰੋਗੀਆਂ ਦੇ ਕੱਟਣ ਹਾਰ ਬਣਦਾ। ਐਵੇਂ ਮਿਲੇ ਸਰਦਾਰੀ ਨਾ ਚਰਨ ਸਿੰਘਾ, ਜਿਹੜਾ ਸਿਰ ਦੇਵੇ ਉਹ ਸਰਦਾਰ ਬਣਦਾ। ਬੰਦਾ ਸਿੰਘ ਬਹਾਦਰ ਨੇ ਸੀ ਧਰਮ ਹੇ, ਤਾਂ ਜਿੰਦਵਾਰੀ ਪੁਰਜਾ ਪੁਰਜਾ ਕੱਟ ਕੇ ਮਰਨਾ, ਸਿੱਖੀ ਖੇਡ ਨਿਆਰੀ। ਇਹ ਸਿੱਖੀ ਦੀ ਨਿਆਰੀ ਖੇਡ ਆ, ਇੱਥੇ ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ। ਮਰਦਾਂ ਵਾਲੀ ਜ਼ਿੰਦਗੀ ਜਿਉਣੀ, ਨਾ ਕਰੀਏ ਖਾਤਰਦਾਰੀ। ਜੀਤਵਾਲ ਦੇ ਪਾਰਸ, ਸਾਨੂੰ ਜਿੰਦ ਨੀ ਧਰਮ ਤੋਂ ਪਿਆਰੀ, ਧਰਮ ਤੋਂ ਜਿੰਦੜੀ ਨੀ ਪਿਆਰੀ ਲੱਗਦੀ ਗੁਰੂ ਦੇ ਪਿਆਰਿਆਂ ਨੂੰ। ਹੁਕਮ ਦਿੱਤਾ ਗਿਆ ਵੀ ਇਹਦੀਆਂ ਅੱਖਾਂ ਕੱਢੀਆਂ ਜਾਣ, ਇਹਦੀਆਂ ਬਾਹਾਂ ਵੱਢੀਆਂ ਜਾਣ, ਇਹਦੀਆਂ ਲੱਤਾਂ ਵੱਢੀਆਂ ਜਾਣ, ਜੰਬੂਰਾ ਨਾਲ ਮਾਸ ਖਿੱਚਿਆ ਜਾਵੇ। ਤੇ ਸੂਰਮਾ ਧਰਤੀ ਨੂੰ ਲਹੂ ਨਾਲ ਲੱਥ ਪੱਤ ਕਰਦੀ ਹੋਇਆ, ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਅਕਾਲ ਪੁਰਖ ਦੇ ਹੁਕਮ ਨੂੰ ਨਿਭਾਉਂਦਾ ਹੋਇਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਢਿਓ ਸੂਰਮਾ ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂਣਾ ਛੱਡੈ ਖੇਤ। 1715 ਨੂੰ ਮਹਾਨ ਜਰਨੈਲ ਦੀ ਕੁਰਬਾਨੀ ਹੋਈ, ਸ਼ਹਾਦਤ ਹੋਈ। ਕਰੋੜਾਂ ਵਾਰ ਇੱਕ ਵਾਰੀ ਨੀ, ਕਰੋੜਾਂ ਵਾਰ ਪ੍ਰਣਾਮ ਐਸੇ ਯੋਧਿਆਂ ਦੀਆਂ ਸ਼ਹਾਦਤਾਂ ਨੂੰ, ਕੁਰਬਾਨੀਆਂ ਨੂੰ, ਜਿਨ੍ਹਾਂ ਦਾ ਕਰਕੇ ਅਸੀਂ ਸਰਦਾਰ ਆ, ਸਾਡੇ ਕੋਲੇ ਸਿੱਖੀ ਹੈ, ਅਸੀਂ ਦੁਨੀਆਂ ਦੇ ਰਾਜੇ ਹਾਂ ਜਿਨ੍ਹਾਂ ਦਾ ਕਰਕੇ। ਆਓ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਰਦੇ ਹਾਂ, ਕਹਿੰਦੇ ਹਾਂ ਵਡਿਆਈ ਕਰਦੇ ਹਾਂ, ਭੁੱਲਾਂ ਹੋ ਜਾਂਦੀਆਂ, ਸਤਿਗੁਰੂ ਬਖਸ਼ਣਹਾਰੇ ਹੈ, ਅੱਗੇ ਤੋਂ ਸਮਤ ਦੇਣ, ਇਸੇ ਤਰ੍ਹਾਂ ਹੀ ਸਭਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ। ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਬਰਕਤਾਂ, ਗੁਰਸਿੱਖੀ ਦੀ ਦਾਤ ਮਹਾਰਾਜ ਬਖਸ਼ਣ। ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਬੁਲਾਰੇ ਹਜ਼ੂਰੀ ਕਥਾ ਵਾਚਕ ਸਾਹਿਬ ਗਿਆਨੀ ਪ੍ਰਗਟ ਸਿੰਘ ਜੀ ਮੋਗਾ, ਉਹ ਆਪ ਜੀ ਨੂੰ ਗੁਰਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰੇ ਪਰਵਾਣੋ, ਸੂਰੇ ਸਹੀ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਦਿੱਲੀ ਦੀ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅਨੇਕਾ ਸਿੰਘ, ਉਹਨਾਂ ਦੇ ਬੇਟੇ ਅਜੈ ਸਿੰਘ, ਸਾਰੇ ਹੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸਨ 1716 ਦੇ ਵਿੱਚ। ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦੀਦੀ ਬਾਣ ਸੱਜੇ ਹਨ, ਆਪ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਾ ਸਾਕਾ ਸਰਵਣ ਕਰਾ ਰਹੇ ਸਨ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜਥੇਦਾਰ, ਸਾਰੇ ਹੀ ਜਥੇਦਾਰ ਸੰਗਤਾਂ ਵੱਲੋਂ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ, ਪ੍ਰਾਚੀਨ ਕਥਾ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰੀਏ। ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਰਗਾਂ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਨੂੰ। ਆਏ ਹੋਏ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਕਿਰਤ ਕਾਰ ਵਿਹਾਰ ਕਰਨ ਵਾਲੇ ਆ, ਉਪਦੇਸ਼ ਬਖਸ਼ਿਸ਼ ਕਰੋ, ਭਵਜਲ ਤੋਂ ਪਾਰ ਕਿਵੇਂ ਹੋਈਏ। ਪਾਤਸ਼ਾਹ ਜੀ ਕਹਿੰਦੇ ਵੀ ਤੁਹਾਡੇ ਪ੍ਰਸ਼ਨ ਦਾ ਉੱਤਰ ਦਿੰਦੇ ਹਾਂ ਬਾਅਦ ਵਿੱਚ, ਪਹਿਲੇ ਇਉਂ ਦੱਸੋ ਵੀ ਤੁਸੀਂ ਗੋਇੰਦਵਾਲ ਦੀ ਧਰਤੀ 'ਤੇ ਕਿਵੇਂ ਪਹੁੰਚੇ। ਉਹ ਕਹਿੰਦੇ ਜੀ ਇੱਕ ਬੇੜੀ 'ਤੇ ਸਵਾਰ ਹੋ ਕੇ ਆਏ। ਪਾਤਸ਼ਾਹ ਜੀ ਪੁੱਛਦੇ, ਕਹਿੰਦੇ ਵੀ ਇੱਕੋ ਵਾਰੀ 'ਚ ਆ ਗਏ ਸਾਰੇ ਜਾਣੇ? ਨਹੀਂ ਜੀ, ਇੱਕੋ ਵਾਰ 'ਚ ਨਹੀਂ ਆਏ, ਸਾਡੇ ਨਾਲ ਦੇ 8-10 ਬੰਦੇ ਰਹਿ ਗਏ। ਕਾਹਤੋਂ? ਕਹਿੰਦੇ ਜੀ ਅਸੀਂ ਮਲਾਹ ਨੂੰ ਬੜਾ ਹੀ ਜ਼ੋਰ ਲਾਇਆ ਵੀ ਪੈਸੇ ਧੇਲੇ, ਭਾੜਾ ਕਰਾਇਆ ਭਾਵੇਂ ਵੱਧ ਲੈ ਲਈ, ਅਸੀਂ ਘਰ ਪਰਿਵਾਰਾਂ ਵਾਲੇ ਹਾਂ, ਦਰਸ਼ਨ ਕਰਕੇ ਮੁੜਨਾ ਸ਼ਾਮ ਤੱਕ। ਮਹਾਰਾਜ ਜੀ ਉਹ ਆਖੇ ਨਹੀਂ ਲੱਗਿਆ, ਉਹਨੇ ਬੇੜੀ ਦੇ ਉੱਪਰਲੇ ਕਿਨਾਰੇ ਤੋਂ ਛੱਡ ਕੇ 4 ਕੁੰਗਲਾਂ 'ਤੇ ਇੱਕ ਰੰਗ ਨਾਲ ਨਿਸ਼ਾਨੀ ਲਾਈ ਸੀ। ਉਹ ਸਾਨੂੰ ਦਿਖਾ ਕੇ ਕਹਿੰਦਾ ਵੀ ਇੰਨੀ ਕੁ ਕਿਸ਼ਤੀ ਪਾਣੀ ਤੋਂ ਬਾਹਰ ਰਹਿਣੀ ਚਾਹੀਦੀ ਆ, ਜੇ ਤੁਸੀਂ ਜਿੱਦ ਕਰਕੇ 1-2 ਆਦਮੀ ਵੀ ਹੋਰ ਬੈਠ ਗਏ ਤਾਂ ਸਾਰੇ ਦੇ ਸਾਰੇ ਹੀ ਦਰਿਆ ਵਿੱਚ ਇੱਥੇ ਡੁੱਬ ਜਾਵਾਂਗੇ, ਪਾਰ ਕਿਸੇ ਨੇ ਨਹੀਂ ਹੋਣਾ। ਕੋਲੇ ਬੈਠੇ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਾਨੀ ਬੰਦ ਕੀਤਾ। ਜੈਸੇ ਬੋਝ ਭਰੀ ਨਾਵ ਆਂਗਰੀ ਦੇ ਬਾਹਰ ਹੋਇ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਜਿਵੇਂ ਜੇ ਕਿਤੇ ਬੇੜੀ 2-4 ਉਂਗਲਾਂ ਵੀ ਬਾਹਰ ਰਹਿ ਜਾਏ ਤੇ ਮੰਜ਼ਿਲ ਤੇ ਪਹੁੰਚ ਜਾਂਦੀ ਆ, ਤੇ ਜੇ ਮਲਾਹ ਲਾਲਚ ਕਰਕੇ ਬੈਠ ਜਾਏ, 2-4 ਉਂਗਲਾਂ ਵੀ ਉਹਨੇ ਪਾਣੀ ਤੋਂ ਬਾਹਰ ਨਾ ਛੱਡੇ, ਫਿਰ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਦੀ। ਦੂਜੀ ਉਦਾਹਰਣ ਦਿੱਤੀ, ਕਹਿੰਦੇ ਜੈਸੇ ਏਕਾਹਾਰੀ ਏਕ ਘਰੀ ਪਾਕ ਸਾਲ ਬੈਠ, ਭੋਜਨ ਕੈ ਬਿੰਜਨ ਸਵਾਦ ਕੈ ਅਘਾਤ ਹੈ। ਜਿਵੇਂ ਕਈ ਸੱਜਣ ਦਿਨ ਵਿੱਚ 1 ਵਾਰੀ ਪ੍ਰਸ਼ਾਦਾ ਛਕਦੇ ਆ ਤੇ 24 ਘੰਟੇ ਕੱਢ ਲੈਂਦੇ ਆ, ਜੇ ਕੋਈ ਹੁਣ ਜਿੱਦ ਕਰਕੇ ਬੈਠ ਜਾਵੇ ਵੀ ਜਿਹੜਾ 1 ਵਾਰੀ ਪ੍ਰਸ਼ਾਦਾ ਛਕਣਾ ਇਹ ਵੀ 10-15 ਮਿੰਟ ਨਹੀਂ ਕੱਢਣੇ ਤੇ ਫਿਰ ਸਰੀਰ 12 ਦਿਨ ਚੱਲਦਾ ਨਹੀਂ। ਤੀਜੀ ਥਾਂ 'ਤੇ ਕਹਿੰਦੇ ਵੀ ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੇ ਦੇਸ਼ ਭੋਗਤਾ ਹੋਇਆ ਖਾਤ ਹੈ। ਜਿਵੇਂ ਕੋਈ ਰਾਜੇ ਦੇ ਦਰ 'ਤੇ ਮੰਗਣ ਜਾਵੇ, ਮੰਗਦਿਆਂ ਕੁਝ ਸੈਕਿੰਡ ਹੀ ਲੱਗਦੇ ਨੇ, ਮਿੰਟ ਹੀ ਲੱਗਦੇ ਆ, ਅਤੇ ਰਾਜਾ ਹੋ ਜਾਏ ਪ੍ਰਸੰਨ, ਅਤੇ ਕਹਿੰਦੇ ਕਈ ਵਾਰੀ ਉਹ ਜੰਗੀਰਾਂ ਬਖਸ਼ ਦਿੰਦਾ, ਮੰਗਦਿਆਂ ਵਾਲਾ ਚਿਰ ਨਹੀਂ ਲੱਗਦਾ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ 8 ਹੀ ਪਹਿਰ 60 ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੇ ਨਿੱਜ ਘਰ ਜਾਤ ਹੈ। ਕਹਿੰਦੇ ਜੇ ਕੋਈ 1 ਜਾਂ 2 ਘੜੀਆਂ ਵੀ ਸੰਗਤ ਵਿੱਚ ਆਉਣ ਲੱਗ ਜਾਏ, ਉਹ ਜਮਾਂ ਦੇ ਵੱਸ ਨਹੀਂ ਪੈਂਦਾ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੋਂ ਤੇ ਆਦਿ ਭਗਤਨ ਸੇਤੀ ਗੋਸ਼ਟ, ਜੋ ਕਿੰਨੇ ਸੋ ਲਾਭ। ਪਾਤਸ਼ਾਹ ਜੀ ਕਹਿੰਦੇ ਭਾਈ ਇਹੀ ਉਪਦੇਸ਼ ਆ ਵੀ ਕਿਰਤ ਕਰਨੀ ਚਾਹੀਦੀ ਆ, ਜਿਹੜਾ ਕਿਰਤ ਨਹੀਂ ਕਰਦਾ ਉਹ ਗੁਰੂ ਕਾ ਸਿੱਖ ਹੀ ਨਹੀਂ। ਪਰ ਨਾਲ ਦੀ ਨਾਲ ਇਹ ਆ ਵੀ ਕੰਮ ਧੰਦਾ ਕਰਦਿਆਂ 1-2 ਘੜੀਆਂ ਜੇ ਸੰਗਤ ਵਿੱਚ ਆਣ ਕੇ ਬੈਠਣ ਲੱਗ ਜਾਏ, ਕਹਿੰਦੇ ਮੈਂ ਗੁਰੂ ਦੀ ਜਾਮਨੀ ਨਾਲੇ ਗੱਲ ਕਹਿੰਦਾ ਵੀ ਉਹ ਭਵਜਲ ਵਿੱਚ ਡੁੱਬਦਾ ਨਹੀਂ, ਪਾਰ ਹੋ ਜਾਂਦਾ ਹੈ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਗਤ ਵਿੱਚ ਬੈਠਣਾ ਨਸੀਬ ਹੋਇਆ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ। ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸਕ ਵਿਚਾਰਾਂ ਦੀ ਲੜੀ ਵਿੱਚ ਆਪ ਨੇ ਸਰਵਣ ਕੀਤਾ ਵੀ ਕਾਨੂੰ ਆਣ ਦੇ ਸ਼ੰਭ ਵਿੱਚ ਜਿਹੜਾ ਛੋਟਾ ਘੱਲੂਘਾਰਾ ਵਾਪਰਿਆ, ਬਹੁਤ ਸਾਰੇ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਬੁੱਢੇ ਠੇਰੇ ਜਾਂ ਕੋਈ ਜ਼ਖਮੀ ਸੀ ਜਿਹੜੇ ਉਹਨਾਂ ਨੂੰ ਜਿੰਦਿਆਂ ਨੂੰ ਵੀ ਪਕੜ ਲਿਆ,
ਹੁਣ ਚਾਰੇ ਦਿਸ਼ਾਵਾਂ ਦੇ ਵਿੱਚ ਸੂਰਮੇ ਨਿਕਲ ਕੇ ਬਾਹਰ ਜਾ ਰਹੇ ਆ। ਗੁਰਮਤਾ ਇਹ ਹੋਇਆ ਜ਼ਿੰਮੇਵਾਰ ਗੁਰਸਿੱਖਾਂ ਵੱਲੋਂ ਜਿੱਧਰ ਵੀ ਕਿਸੇ ਨੂੰ ਰਸਤਾ ਮਿਲਦਾ ਉੱਧਰ ਹੀ ਚਲੇ ਜਾਓ, ਕੁਝ ਪਹਾੜਾਂ ਵਾਲੇ ਪਾਸੇ, ਕੁਝ ਦੁਆਬੇ ਵਾਲੀ ਸਾਈਡ ਨੂੰ, ਕੁਝ ਮਾਝੇ ਵਾਲੀ ਨੂੰ, ਚਾਰੇ ਦਿਸ਼ਾਵਾਂ ਵਿੱਚ ਛੰਭ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਨੇ ਸੂਰਮੇ। ਆਉਂਦੇ ਹੋਏ ਇੱਕ ਝੱਲ ਦੇ ਵਿੱਚ ਵੜੇ। ਲੱਖੂ ਪਾਪੀ ਨੇ ਵਿਉਂਤਬੰਦੀ ਬਣਾਈ, ਕਹਿੰਦਾ ਵੀ ਇਹ ਜਿਹੜੇ ਸੰਘਣੇ ਝੱਲ ਆ ਜੰਗਲਾਂ ਵੇਲਿਆਂ 'ਚ, ਆਪਾਂ ਨੂੰ ਰਸਤੇ ਦਾ ਪਤਾ ਨਹੀਂ ਲੱਗਦਾ, ਨੇੜੇ ਦੇ ਪਿੰਡਾਂ ਵਾਲਿਆਂ ਨੂੰ ਚਾੜ ਕੇ ਲੈ ਕੇ ਆਈਏ, ਉਹ ਨਿੱਤ ਦੇ ਰਹਿਣ ਵਾਲੇ ਉਹਨਾਂ ਨੂੰ ਰਸਤਿਆਂ ਦਾ ਪਤਾ ਹੁੰਦਾ, ਭੇਤੀ ਹੁੰਦੇ ਆ, ਉਹਨਾਂ ਨੂੰ ਕਹਿ ਕੇ ਲੈ ਆਉਂਦਾ। ਹੁਣ ਉਹ ਵੀ ਮਜਬੂਰ ਆ ਗਏ, ਉਹਨਾਂ ਨੂੰ ਰਫਲਾਂ ਦੇ ਦਿੱਤੀਆਂ, ਨੇਜੇ ਅਤੇ ਭਾਲੇ ਦਿੱਤੇ, ਘੋੜੇ ਚੜ੍ਹਨ ਵਾਸਤੇ ਦਿੱਤੇ ਆ। ਹੁਣ ਜਦੋਂ ਪਿੱਛਾ ਕਰਕੇ ਆ ਗਏ, ਭਾਈ ਸੁੱਖਾ ਸਿੰਘ ਜੀ ਕਹਿੰਦੇ ਵੀ ਹਾਇਆ ਤਾਂ ਇਹ ਵਾਈ ਜੋਤੀ ਕਰਨ ਵਾਲੇ ਆਮ ਜੱਟ ਬੂਟ ਹੀ ਆ, ਪਰ ਜਿਸ ਤਰੀਕੇ ਨਾਲ ਵਹੀਰਾਂ ਘੱਤ ਕੇ ਆ ਗਏ ਆ, ਜੇ ਇਹਨਾਂ ਦਾ ਜਵਾਬ ਨਾ ਦਿੱਤਾ ਤਾਂ ਇਹਨਾਂ ਨੇ ਆਪਾਂ ਨੂੰ ਜਾਨੋਂ ਮਾਰ ਦੇਣਾ। ਆਓ ਅਗਲੀਆਂ ਇਤਿਹਾਸਕ ਵਿਚਾਰਾਂ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।

0: ਸੁਖਾ ਸਿੰਘ ਤਬ ਐਸੇ ਐਸੀ ਕਹੀ।
1: ਕਹਿੰਦੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ

0: ਇਹ ਆਪਾਂ ਨੂੰ ਮਾਰਨਗੇ ਜੇ ਆਪਾਂ ਹਾਥੀ ਨਾ ਚੁੱਕਿਆ।
1: ਫਸੇ ਚੋਰ ਜਿਮ ਤਿੰਨਟ ਹਟ ਗਿਆ।
0: ਜਿਵੇਂ ਚੋਰ ਸਨ ਦੇ ਉੱਪਰ ਫਸ ਜਾਵੇ ਤੇ ਉਹ ਸਾਰਾ

0: ਹੁਣੇ ਪਿੰਡਾਂ ਵਾਲੇ ਵਾਹੀ ਜੋਤੀ ਕਰਨ ਵਾਲੇ ਆਮ ਜੱਟ ਬੂਟ ਸੀ ਭਾਈ ਸਾਹਿਬ, ਕਹਿੰਦੇ ਕਹਿੰਦੇ ਵੀ ਹੁਣ ਮੁਕਾਬਲਾ ਇਹਨਾਂ ਨੇ ਕਿੰਨਾ ਕੁ ਕਰਨਾ ਸੀ, ਨਾ ਕੋਈ ਹਥਿਆਰ ਚਲਾਉਣ ਦਾ ਤਜਰਬਾ ਸੀ। ਜਦੋਂ ਸੂਰਮੇ ਅੱਗੋਂ ਟੁੱਟ ਕੇ ਪਏ ਤੇ ਅੱਗੇ ਭੱਜ ਤੁਰੇ,
1: ਜੋ ਲੱਭੇ ਸੋ ਖੋਲੇ ਦੇ ਜਾਨ ਭਾਗ।
0: ਜਿਨ੍ਹਾਂ ਨੇ ਅੜਨ ਦੀ ਕੋਸ਼ਿਸ਼ ਕੀਤੀ ਉਹ ਯੋਧਿਆਂ ਨੇ ਥਾਂ ਤੇ ਰੱਖ ਲਏ, ਤੇ ਕੁਝ ਨੂੰ ਇਹ ਕਿਹਾ ਵੀ ਆਪਦਾ ਘੋੜਾ ਤੇ ਹਥਿਆਰ ਛੱਡ ਤੇ ਤੇ ਭੱਜ ਜਾਓ। ਕਈਆਂ ਨੇ ਭੱਜ ਕੇ ਫਿਰ ਜਾਨ ਬਚਾਈ।
1: ਚਪਈ ਕਈ ਸੋ ਤਿੰਨਕੀ ਘੋੜੀ ਲਈ,
0: ਕਈ ਜਿਹੜੇ ਘੋੜੀ ਤੇ ਸਵਾਰ ਹੋ ਕੇ ਆਏ ਸੀ ਜਾਂ ਘੋੜਿਆਂ ਤੇ ਉਹਨਾਂ

0: ਜਦੋਂ ਇਹਨਾਂ ਨੂੰ ਮੂਹਰੇ ਲਾ ਕੇ ਭਜਾ ਦਿੱਤਾ, ਫਿਰ ਗੁਰੂ ਕੇ ਸਿੰਘ ਸੁਖਾਲੇ ਹੀ ਛੰਭ ਵਿੱਚੋਂ ਬਾਹਰ ਨਿਕਲਣ ਲੱਗੇ।
1: ਜੋ ਲੜਨ ਵਾਰੇ ਤੇ ਸਭਾਰੇ,
0: ਜਿਹੜੇ ਅੱਗੇ ਹੋ ਕੇ ਲੜੇ, ਸਾਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
1: ਕਿਛੁ ਸਿੰਘਨ ਕੋ ਬੋਲ ਪਿਓ,
0: ਕਹਿੰਦੇ ਕੁਝ ਕੁ ਸਿੰਘ ਜਿਹੜੇ ਜ਼ਖਮੀ ਜਾਂ ਬਹੁਤੇ ਬਿਰਧ ਸੀ।

0: ਅੱਗੇ ਜਿਹੜਾ ਇਲਾਕਾ ਰਾਮੇ ਰੰਧਾਵੇ ਦਾ ਆਉਂਦਾ, ਜਿਹੜਾ ਟਾਊਟ ਸੀ ਸਾਰੀ ਜਾ ਕੇ ਸੀ ਆਈ ਡੀ ਦਿੰਦਾ ਸੀਗਾ ਲਾਹੌਰ ਦੇ ਸੂਬੇਦਾਰ ਨੂੰ,
1: ਸਿੰਘ ਕਹੇ ਅਮ ਟੱਪੀਏ ਦਰਿਆਓ,
0: ਕਹਿੰਦੇ ਰਾਮੇ ਰੰਧਾਵੇ ਵਾਲੇ ਇਲਾਕੇ ਚ ਗਏ ਤੇ ਉਹਨੇ ਸੀ ਆਈ ਡੀ ਦੇ ਕੇ ਪਕੜਾ ਦੇਣੇ ਸਾਰੇ ਸਿੰਘ।

0: ਲਾਮ ਬੂਟਾਂ ਦੇ ਵਿੱਚ ਹੀ ਸਿੱਖ ਰਹਿੰਦੇ ਸੀ, ਤਜਰਬਾ ਸੀ, ਰਹਿੰਦੇ ਸੀ ਜੰਗਲਾਂ ਬੇਲਿਆਂ 'ਚ, ਦਰਿਆ ਪਾਰ ਕਰਨੇ ਪੈਂਦੇ ਸੀ। ਕਹਿੰਦੇ ਦੱਬ ਨੂੰ ਵੱਢ ਕੇ ਕੁਝ ਲੱਕੜਾਂ ਇਕੱਠੀਆਂ ਕਰਕੇ ਇਹਨਾਂ ਨੇ ਤੁਲੇ ਬਣਾਏ ਪਾਰ ਹੋਣ ਵਾਸਤੇ। ਤਰਕੇ
1: ਭਇਓ ਖਾਲਸੋ ਇਮੈ ਉਰਾਰਾ।
0: ਇਸੇ ਤਰ੍ਹਾਂ ਜਿਹੜਾ ਖਾਲਸਾ ਸੀ ਉਹ ਉਰਲੇ ਪਾਸੇ ਹੋ ਗਿਆ।
1: ਉਹਾਂ ਖੜੇ ਰਹਿ ਘਰੀ ਦੋਏ ਚਾਰ,
0: ਤੇ ਕਹਿੰਦੇ ਦਰਿਆ ਨੂੰ ਪਾਰ ਕੀਤਾ, ਦੋ ਤਿੰਨ ਘੜੀਆਂ ਇੱਥੇ ਖੜ ਕੇ ਆਰਾਮ ਕੀਤਾ।
1: ਸਵਾਰ ਕਾਠੜੇ ਤੰਗ ਖਿਚਵਾਏ,
0: ਹੁਣ ਕਹਿੰਦੇ ਘੋੜੇ ਲਿੱਸੇ ਹੋਏ ਪਏ ਆ। ਨਾਲ ਸਿੰਘਾਂ ਨੂੰ ਨੀ ਜਿੱਥੇ ਪ੍ਰਸ਼ਾਦਾ ਮਿਲਿਆ, ਘੋੜਿਆਂ ਨੂੰ ਸਵਾਰੀਆਂ ਨੂੰ ਵੀ ਕਿਹੜਾ ਦਾਣਾ ਪੱਕਾ ਕੋਈ ਘਾਹ ਫੂਸ ਮਿਲਿਆ, ਬਹੁਤਾ ਤੰਗ ਢਿੱਲੇ ਹੋਏ ਪਏ ਨੇ। ਤੇ ਸਿੰਘਾਂ ਨੇ ਇੱਥੇ ਆਣ ਕੇ ਘੋੜਿਆਂ ਦੇ ਤੰਗ ਕੱਸੇ ਖਿੱਚ ਕੇ

ਗਰਮੀਆਂ ਦੀ ਰੁੱਤ ਆ, ਮਈ ਜੂਨ ਦੇ ਮਹੀਨੇ ਵਿੱਚ ਗਰਮੀ ਅੰਤਾਂ ਦੀ ਪੈਂਦੀ ਆ। ਰਾਵੀ ਦਰਿਆ ਦੀ ਬਰੇਤੀ ਸੀਗੀ ਕੋਈ 2-3 ਮੀਲ ਤਾਈਂ, ਉੱਥੇ ਹੁਣ ਸੂਰਮੇ ਚੱਲ ਰਹੇ ਆ, ਜੁੱਤੀ ਪੈਰੀ ਕਿਸੇ ਦੇ ਹੈ ਨਹੀਂ, ਦਰਿਆ ਪਾਰ ਕੀਤਾ ਸੀ।

ਭਾਈ ਸੁੱਖਾ ਸਿੰਘ ਜੀ ਹੁਣਾਂ ਦੀ ਤੋਪ ਦਾ ਗੋਲਾ ਵੱਜਣ ਕਰਕੇ ਲੱਤ ਟੁੱਟ ਗਈ ਸੀ ਅਤੇ ਉਹਨਾਂ ਨੇ ਕੀ ਕੀਤਾ ਵੀ ਘੋੜੇ ਦੀ ਕਾਠੀ ਦੇ ਨਾਲ ਹੀ ਘੁੱਟ ਕੇ ਉਹਨੂੰ ਬੰਨਿਆ ਹੋਇਆ ਸੀ। ਸਿੰਘਾਂ ਨੇ ਉਹ ਖੋਲ੍ਹ ਕੇ ਭਾਈ ਸਾਹਿਬ ਨੂੰ

0: ਪਾ ਕੇ ਲੱਤ ਸਿੱਧੀ ਟਿਕਾ ਦਿੱਤੀ ਚੜਾ ਕੇ
1: ਪੈ ਮੰਜੇ ਸਿੰਘ ਮੁਨੀਆਂ ਹਾਰੇ।
0: ਕਹਿੰਦੇ ਇਸ ਤਰ੍ਹਾਂ ਵੈਦ ਨੇ ਕਿਹਾ ਵੀ ਇਹਨੂੰ ਲੱਤ ਨੂੰ ਸਿੱਧੀ ਨੂੰ ਟਿਕਾ ਕੇ ਰੱਖੋ, ਜੋੜ ਫੇਰ ਲੱਗੇਗਾ।
1: ਫਿਰ ਕਾਰੀਗਰ ਕਰੀ ਤਿਆਰੇ।
0: ਮੈਂ ਹੈਰਾਨ ਹਾਂ ਵੀ ਸੂਰਮੇ ਕਿਹੜੀ ਮਿੱਟੀ ਦੇ ਬਣੇ ਨੇ, ਭਾਵੇਂ ਇੰਨੇ ਸਿੰਘ ਸ਼ਹੀਦ ਕਰ ਦਿੱਤੇ, ਅਲੱਗ ਅਲੱਗ ਤਰ੍ਹਾਂ ਦੀ ਗਿਣਤੀ ਲਿਖੀ ਆ, ਪਰ ਗੰਡਾ ਸਿੰਘ ਦੇ ਮੁਤਾਬਕ ਤਕਰੀਬਨ 10,000 ਸਿੰਘ ਕਾਹਨੂੰ ਆਣ ਦੇ ਛੰਬ ਵਿੱਚ ਸ਼ਹੀਦ ਹੋਇਆ। ਕਈਆਂ ਲੇਖਕਾਂ ਨੇ ਗਿਣਤੀ ਵੱਧ ਘੱਟ ਵੀ ਲਿਖੀ ਆ। 3,000 ਬਿਰਧ ਬੱਚੇ ਤੇ ਜਿਹੜੇ ਬਿਮਾਰ ਸੀ ਉਹਨਾਂ ਨੂੰ ਜਿਉਂਦਿਆਂ ਨੂੰ ਪਕੜ ਕੇ ਲੈ ਗਏ। ਉੱਥੇ ਪਹੁੰਚ ਕੇ ਵੀ ਹਿੰਮਤ ਨਹੀਂ ਹਾਰੀ ਗੁਰੂ ਕੇ ਸੂਰਮਿਆਂ ਨੇ, ਐਸੀ ਗੁਰੂ ਕੀ ਕਲਾ ਵਰਤਦੀ ਸੀ। ਕਹਿੰਦੇ ਉੱਥੇ ਜਾ ਕੇ ਫੇਰ ਸ਼ਸਤਰ ਤਿਆਰ ਕਰਾਉਣ ਲੱਗੇ ਕਾਰੀਗਰਾਂ ਨੂੰ ਬੁਲਾ ਕੇ।
1: ਮਹੀਨੇ 5-6 ਪੁੱਜੇ ਸਾਰੇ।
0: ਇਸ ਤਰ੍ਹਾਂ ਨਾਲ ਕਹਿੰਦੇ ਭਾਈ ਸੁੱਖਾ ਸਿੰਘ ਦੀ ਲੱਤ ਨੂੰ ਠੀਕ ਹੋਣ ਵਾਸਤੇ, ਜੋੜ ਚੰਗੀ ਤਰ੍ਹਾਂ ਲੱਗਣ ਵਾਸਤੇ 5-6 ਮਹੀਨੇ ਲੱਗ ਗਏ।
1: ਫਿਰ ਸਿੰਘ ਮੱਜਨ ਕਰ ਸ਼ਸਤਰ ਪਹਿਰੇ।
0: ਗੁਰੂ ਕੇ ਸੂਰਮੇ ਨੇ ਫੇਰ ਹਾਰ ਨਹੀਂ ਮੰਨੀ, ਕਹਿੰਦੇ ਇਸ਼ਨਾਨ ਕਰਕੇ ਸ਼ਸਤਰ ਬਸਤਰ ਦੁਆਰਾ ਸਜਾ ਕੇ ਯੋਧੇ ਫੇਰ ਤਿਆਰ ਹੋ ਗਏ ਮੁਕਾਬਲੇ ਲਈ।
1: ਚੜਿਓ ਘੋੜੇ ਮੁਖ ਉਸੀ ਲਹਿਰੇ।
0: ਪਹਿਲੀ ਵਾਰੀ ਵਾਲੀ ਤਰੋ ਤਾਜ਼ਗੀ ਵਿੱਚ ਉਸੇ ਤਰੀਕੇ ਨਾਲ ਫੇਰ ਘੋੜੇ ਦੀ ਸਵਾਰੀ ਕਰਨ ਲੱਗੇ।
1: ਇਮ ਹਮ ਸੁਣੀ ਪਿਤਾ ਤੇ ਬਾਤ।
0: ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਸਾਡੇ ਬਜ਼ੁਰਗ ਰਾਏ ਸਿੰਘ ਸੁੱਖਾ ਸਿੰਘ ਉਹਨਾਂ ਦੇ ਨਾਲ ਸੀ, ਜਿਵੇਂ ਉਹਨਾਂ ਨੇ ਇਹ ਗੱਲ ਦੱਸੀ ਮੈਂ ਸੁਣੀ ਹੈ।
1: ਸੁੱਖਾ ਸਿੰਘ ਤਿਸ ਲਿਆਇਓ ਸਾਥ।
0: ਤੇ ਉਹ ਸੁੱਖਾ ਸਿੰਘ ਨੂੰ

0: ਕਈ ਦਿਨ ਹੋ ਗਏ ਨੇ ਤੁਰੇ ਫਿਰਦਿਆਂ ਨੂੰ, ਉੱਚੀਆਂ ਪਹਾੜੀਆਂ ਤੇ ਚੜ੍ਹਦਿਆਂ ਸਰੀਰ ਦੁਰਬਲ ਹੋਏ ਪਏ ਨੇ, ਡਿੱਗ ਡਿੱਗ ਕੇ ਪੈਂਦੇ ਹਨ।
1: ਚੋਪਈ ਪਾਚੇ ਪੜੇ ਪਹਾੜੀਏ ਫੇਰਾ,
0: ਤੇ ਜਦੋਂ ਪਹਾੜਾਂ ਵਾਲੇ ਪਾਸੇ ਨੂੰ ਰੁੱਖ ਕਰਦੇ ਨੇ ਤੇ ਉਧਰੋਂ ਪਹਾੜੀਏ ਜਿਹੜੇ ਚੜ੍ਹਨ ਨਹੀਂ ਦਿੰਦੇ।
1: ਸਿੰਘਨ ਬਾਰੇ ਕੁੱਟੇ ਘੇਰਾ,
0: ਤੇ ਜਦੋਂ ਸਿੰਘਾਂ ਦੇ ਡਿੱਕੇ ਆ ਜਾਂਦੇ ਫਿਰ ਸਿੰਘ ਵੀ ਇਹਨਾਂ ਨੂੰ ਚਾਟਾ ਛਕਾ ਦਿੰਦੇ ਹਨ।
1: ਸਿੰਘਨ ਉੱਚੇ ਪਰਬਤ ਤਕਾਏ,
0: ਸਿੰਘਾਂ ਨੇ ਦੇਖਿਆ ਵੀ ਹੁਣ ਵਸੇਬੇ ਵਾਲੇ ਪਾਸੇ ਨੂੰ ਨਹੀਂ, ਜਿੱਧਰ ਹੋਰ ਉੱਚੇ

0: ਅਸੀਂ ਇਹਨਾਂ ਪਹਾੜੀਆਂ ਦਾ ਕੁਝ ਮਾੜਾ ਨਹੀਂ ਸੀ ਕੀਤਾ,
1: ਸਗੋਂ ਪਰਬਤੀਆਂ ਕੇ ਰਿਬ ਮਾਰੇ,
0: ਸਗੋਂ ਅਸੀਂ ਤਾਂ ਇਹਨਾਂ ਦੇ ਪਹਾੜੀਆਂ ਦੇ ਦੁਸ਼ਮਣਾਂ ਨੂੰ ਮਾਰਿਆ ਹੈ।
1: ਹਮਲੇ ਇਨਕੇ ਕਾਜ ਸਵਾਰੇ,
0: ਸਗੋਂ ਇਹ ਧੱਕੇ ਨਾਲ ਟੈਕਸ ਕਰਾਉਂਦੇ ਸੀ, ਇਹਨਾਂ ਦੀਆਂ ਬਹੁ ਬੇਟੀਆਂ ਨੂੰ ਚੱਕ ਕੇ ਲੈ ਕੇ ਜਾਂਦੇ ਸੀ, ਅਸੀਂ ਤਾਂ ਇਹਨਾਂ ਦੇ ਦੁਸ਼ਮਣਾਂ ਨੂੰ ਮਾਰਿਆ ਹੈ।
1: ਹਮ ਤੁਰਕਨ ਮੋ ਜੰਗ ਮਚਾਵੇ,
0: ਸਾਡੀ ਲੜਾਈ ਇਹਨਾਂ ਚੜ੍ਹ ਕੇ ਆਇਆ ਤੁਰਕਾਂ ਨਾਲ ਹੈ।
1: ਇਨਕੇ ਉੱਪਰ ਆਵਨ ਨਾ ਪਾਵੇ,
0: ਤੇ ਕਹਿੰਦੇ ਅਸੀਂ ਜਦੋਂ ਦਾ ਇਹਨਾਂ ਦਾ ਮੁਕਾਬਲਾ ਕਰਨ ਲੱਗੇ ਹਾਂ, ਇਹਨਾਂ ਦੀ ਜ਼ਰੂਰਤ ਨੀ ਪਈ ਆਣ ਕੇ ਇਹਨਾਂ ਪਹਾੜੀਆਂ ਨੂੰ ਪਰੇਸ਼ਾਨ ਕੀਤਾ ਹੋਵੇ ਇਹਨਾਂ ਨੇ ਕਦੇ।
1: ਹਮਨੇ ਜੀਤ ਤੁਰਕ ਅਬ ਮਾਰੇ,
0: ਤੇ ਹੁਣ ਵੀ ਅਸੀਂ ਜਿਹੜੇ ਮਾਰੇ ਤੁਰਕੜੇ ਮਾਰੇ ਹਨ ਬਹੁਤੇ।
1: ਇਹ ਟਕੀਆਂ ਤੇ ਪੈ ਸੁਗਾਰੇ,
0: ਹੁਣ ਕਹਿੰਦੇ ਕਈ ਸਾਲ ਹੋ ਗਿਆ ਟੈਕਸ ਦੇਣਾ ਨੀ ਪਿਆ, ਗੁਰੂ ਕੇ ਸੂਰਮੈ ਨੇ ਇਹਨਾਂ ਨੂੰ ਵੜ ਨੀ ਦਿੱਤਾ, ਚਾਰ ਪੈਸੇ ਆ

0: ਇਹਨਾਂ ਨੇ ਲੁੱਟ ਕੁੱਟ ਕੇ ਸਾਡੇ ਤੇ ਰਾਜ ਕੀਤਾ ਸੀ।
1: ਬਹੁਤਨ ਦੇਖ ਸੋ ਜਾਵੇ ਭਾਜ।
0: ਜਦੋਂ ਸਿੰਘ ਜਿਆਦੇ ਹੁੰਦੇ ਨੇ, ਇਹ ਗਿਣਤੀ ਚ ਥੋੜੇ ਹੁੰਦੇ ਨੇ, ਡਰਦੇ ਭੱਜ ਜਾਂਦੇ ਪਹਾੜੀਏ।
1: ਥੋੜਨ ਕੋ ਲੂਟ ਕਰਾਂ ਇਲਾਜ।
0: ਜਦੋਂ ਥੋੜੇ ਹੁੰਦੇ ਨੇ ਤੇ ਫਿਰ ਸਿੰਘ ਇਹਨਾਂ ਨੂੰ ਲੁੱਟ ਲੈਂਦੇ ਹਨ।
1: ਕੌਣ ਰਾਜਾ ਧੀ ਤਰਾਵੈ।
0: ਉਦੋਂ ਫਿਰ ਕੋਈ ਵੀ ਧੀਰ ਨਹੀਂ ਧਰਦਾ ਸਾਹਮਣੇ ਸਿੰਘਾਂ ਦੇ।
1: ਕੌਣ ਰਾਜਾ ਗੈ ਛਡਾਵੈ।
0: ਜਦੋਂ ਡਿੱਕੇ ਆ ਜਾਂਦੇ ਨੇ ਫਿਰ ਕੋਈ ਵੀ ਰਾਜਾ ਇਹਨਾਂ ਦਾ ਛੁਟਕਾਰਾ ਕਰਾਉਣ ਵਾਲਾ ਨਹੀਂ ਹੈ। ਅੱਜ ਆਪਾਂ ਉਸ ਮਹਾਨ ਸੂਰਮੇ ਯੋਧੇ ਨੂੰ ਯਾਦ ਕਰ ਰਹੇ ਹਾਂ, ਜਿਹੜੇ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ, ਜਿੱਥੇ ਵੀ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਰਹਿੰਦੇ ਨੇ, ਉਹ ਪਿਆਰ ਨਾਲ ਉਹਨਾਂ ਨੂੰ ਚੇਤੇ ਕਰ ਰਹੇ ਨੇ। ਕਦੇ ਬਣਦਾ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਉਹ ਹੀ ਜੱਗ ਤੇ ਜਿਉਂਦੀਆਂ ਨੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ। ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ੍ਹ ਪੈ ਜਾਏ। ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਬਿਰਥਾ ਨਹੀਂ ਜਾਂਦਾ। ਅਸੀਂ ਇਤਿਹਾਸ ਸਿਰਜਿਆ ਬਹੁਤ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੋਕਾਂ ਦੇ ਇਤਿਹਾਸ ਦੀ ਬਾਤ ਮੁੱਕ ਜਾਂਦੀ ਤੇ ਰਾਤ ਨਹੀਂ ਮੁੱਕਦੀ, ਪਰ ਇੱਥੇ ਕਈ ਰਾਤਾਂ ਮੁੱਕ ਜਾਂਦੀਆਂ ਨੇ। ਤੇ ਇਤਿਹਾਸ ਜੇ ਪੜ੍ਹਦੇ ਹੋ ਜੇ ਬੜਾ ਲੰਬਾ ਚੌੜਾ ਇਤਿਹਾਸ ਸਿਰਜਿਆ, ਪਰ ਜਿੰਨਾ ਅਸੀਂ ਇਤਿਹਾਸ ਸਿਰਜਿਆ ਨਾ ਉਨਾ ਸੰਭਾਲਿਆ ਨਹੀਂ, ਤੇ ਅਸੀਂ ਪੜ੍ਹਨ ਦੇ ਸ਼ੌਕੀਨ ਵੀ ਨਹੀਂ ਬਹੁਤੇ। ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਨਾ, ਆਮ ਦੂਜੀਆਂ ਕੌਮਾਂ ਕੋਲੇ, ਕਿਸੇ ਕੌਮ ਕੋਲੇ ਕੋਈ ਵੀ ਸ਼ਹੀਦ ਨਹੀਂ ਤੇ ਕਿਸੇ ਕੋਲੇ ਇੱਕ ਇੱਕ ਦੋ ਦੋ ਸ਼ਹੀਦ ਨੇ। ਈਸਾਈਆਂ ਦਾ ਇੱਕ ਹੀ ਸ਼ਹੀਦ ਹੋਇਆ ਤੇ ਉਹਨਾਂ ਨੇ ਸਾਰਿਆਂ ਦੇ ਗਲ ਵਿੱਚ ਟਾਈ ਲਮਕਾ ਦਿੱਤੀ। ਮੁਸਲਮਾਨਾਂ ਕੋਲੇ ਗਿਣਤੀ ਦੇ ਨੇ, ਪਰ ਹੈਰਾਨੀ ਦੀ ਗੱਲ ਆ ਵੀ ਭਾਈ ਮਨੀ ਸਿੰਘ ਚੌਂਕ, ਜਿਹਨੂੰ ਨਖਾਸ ਚੌਂਕ ਵੀ ਕਹਿੰਦੇ ਆ, ਉੱਥੇ ਇੱਕ ਦਿਨ ਵਿੱਚ ਹੀ 10,000 ਸਿੰਘ ਸ਼ਹੀਦ ਕੀਤਾ ਗਿਆ। ਆਹ ਕਾਹਨੂੰ ਆਉਣ ਦਾ ਛੰਭ, ਜਿਹੜਾ ਆਪਾਂ ਇਤਿਹਾਸ ਹੁਣ ਵਿਚਾਰ ਰਹੇ ਹਾਂ ਨਾ, ਛੋਟਾ ਘੱਲੂ ਘਰ ਆ, ਇਹਦੇ ਵਿੱਚ ਜੰਗਲਾਂ ਬੇਲਿਆਂ ਵਿੱਚੋਂ ਜਿਹੜੇ ਬਿਰਧ ਅਤੇ ਕੁਝ ਲਚਾਰ ਜਾਂ ਜਿਹਨਾਂ ਦੇ ਸੱਟਾਂ ਫੇਟਾਂ ਵੱਜੀਆਂ ਸੀ, ਤਕਰੀਬਨ 3,000 ਸਿੰਘਾਂ ਨੂੰ ਇਹ ਪਕੜ ਕੇ ਲੈ ਗਏ। ਉਹਨਾਂ ਨੂੰ ਇੱਕ ਦਿਨ ਵਿੱਚ ਸ਼ਹੀਦ ਕੀਤਾ ਗਿਆ। ਨੇਜਿਆਂ 'ਤੇ ਉਹਨਾਂ ਦੇ ਸੀਸ ਟੰਗ ਕੇ, ਉਹਨਾਂ ਦੇ ਸੀਸ ਜਿਹੜੇ ਪਕੜ ਘਸੀੜੀ ਨੇਜਿਆਂ ਦੇ ਉੱਪਰ ਟੰਗ ਕੇ ਨਗਰ ਦੇ ਵਿੱਚ ਗੇੜੇ ਦਿੱਤੇ ਗਏ। ਜਸ਼ਨ ਮਨਾਏ ਇਹਨਾਂ ਨੇ, ਉਹਨਾਂ ਦੇ ਮਨਾਰ ਚਿਣੇ ਗਏ, ਮਸੀਤਾਂ ਦੇ ਅੱਗੇ ਪੋਚੇ ਲਾਏ ਗਏ ਉਹਨਾਂ ਦੇ ਖੂਨ ਦੇ। 10,000 ਤੋਂ ਵੱਧ ਸਿੰਘ ਇਕੱਲੇ ਨਖਾਸ ਚੌਂਕ 'ਚ ਹੀ ਸ਼ਹੀਦ ਹੋਏ ਨੇ। ਸਾਡਾ ਬਹੁਤ ਮਾਣ ਮੱਤਾ ਇਤਿਹਾਸ ਆ। ਖੈਰ, ਆਪਾਂ ਸੁਣਨ ਪੜ੍ਹਨ ਦੇ ਸ਼ੌਕੀਨ ਬਹੁਤ ਘੱਟ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ, ਮੇਰੇ ਤੋਂ ਪਹਿਲਾਂ ਗੁਰੂ ਕੇ ਢਾਡੀ ਵੀ ਆਪ ਸੰਗਤਾਂ ਨੂੰ ਸਰਵਣ ਕਰਵਾ ਕੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸੰਨ 1670 ਨੂੰ ਜੰਮੂ ਦੇ ਇਲਾਕੇ ਵਿੱਚ, ਜ਼ਿਲ੍ਹਾ ਪੁੰਛ ਅਤੇ ਪਿੰਡ ਰਜੌਰੀ ਜੀ, ਇੱਕ ਖੱਤਰੀ ਭਾਰਦਵਾਜ ਰਾਮਦੇਵ ਜਿਹੜਾ ਕਿਸਾਨੀ ਦਾ ਧੰਦਾ ਕਰਦਾ ਉਹਦੇ ਘਰ ਵਿੱਚ ਜਨਮ ਹੋਇਆ। ਸਾਨੂੰ ਕਈ ਵਾਰੀ ਭਾਰਦਵਾਜ ਜਿਹੜਾ ਗੋਤ ਆ ਖੱਤਰੀਆਂ ਦੇ ਵਿੱਚ, ਉਹਦੇ ਵਿੱਚ ਭੁਲੇਖਾ ਲੱਗ ਜਾਂਦਾ ਵੀ ਇਹ ਗੋਤ ਖੱਤਰੀਆਂ ਵਿੱਚ ਵੀ ਆ, ਦੂਜੇ ਪਾਸੇ ਇਹੀ ਗੋਤ ਬਾਹਮਣਾਂ ਦੇ ਵਿੱਚ ਵੀ ਆ। ਇਸੇ ਤਰ੍ਹਾਂ ਹੀ ਅਤਰੀ ਗੋਤ ਆ ਨਾ, ਜਿਹੜਾ ਅਤਰੀ ਉਹ ਖੱਤਰੀਆਂ ਦੇ ਵਿੱਚ ਵੀ ਹੈਗਾ ਅਤੇ ਬਾਹਮਣਾਂ ਦੇ ਵਿੱਚ ਵੀ ਹੈਗਾ। ਕਈ ਗੋਤ ਇੱਦਾਂ ਦੇ ਨੇ ਜਿਹੜੇ ਕਈ ਕਈ ਕਾਸਟਾਂ ਦੇ ਵਿੱਚ ਅਤੇ ਹੋਰ ਜਾਤਾਂ ਗੋਤਾਂ ਵਿੱਚ ਵੀ ਰਲਦੇ ਆ। ਬਾਬਾ ਬੰਦਾ ਸਿੰਘ ਦੇ ਜਦੋਂ ਖੱਤਰੀ ਭਾਰਦਵਾਜ ਹੋਣ ਦਾ ਪਤਾ ਲੱਗਦਾ, ਕਈਆਂ ਨੂੰ ਭੁਲੇਖਾ ਲੱਗ ਜਾਂਦਾ, ਕਈ ਲਿਖਤਕਾਰਾਂ ਨੇ ਕੁਝ ਹੋਰ ਲਿਖਿਆ, ਕਈਆਂ ਨੇ ਹੋਰ ਲਿਖਿਆ। ਅਸਲ ਕਾਰਨ ਇਹਦਾ ਇਹ ਆ ਵੀ ਇਹਨਾਂ ਦੋਨਾਂ ਹੀ ਜਾਤਾਂ ਦੇ ਵਿੱਚ ਇਹ ਗੋਤ ਆਉਂਦਾ ਹੈ, ਇਹ ਬਾਹਮਣਾਂ ਵਿੱਚ ਵੀ ਹੁੰਦਾ ਅਤੇ ਖੱਤਰੀਆਂ ਵਿੱਚ ਵੀ ਹੁੰਦਾ। ਖੈਰ, ਉਸ ਇਲਾਕੇ ਵਿੱਚ ਜਨਮ ਹੋਇਆ ਅਤੇ ਘਰਦਿਆਂ ਨੇ ਨਾਂ ਲਛਮਣ ਦਾਸ ਰੱਖਿਆ, ਕਿਸਾਨੀ ਦਾ।

0: ਧੰਦਾ ਸੀ, ਨਾਲ ਦੀ ਨਾਲ ਸ਼ਿਕਾਰ ਖੇਡਣਾ, ਜੰਗਲੀ ਇਲਾਕਾ ਸੀ। ਪਿਤਾ ਪੁਰਖੀ ਜਿਹੜਾ ਧੰਦਾ ਉਹ ਵੀ ਕਰਦੇ ਨੇ ਅਤੇ ਨਾਲ ਨਾਲ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ। ਤਕਰੀਬਨ 14 ਸਾਲ ਦੀ ਉਮਰ ਆ, ਸੰਨ 1684 ਦੀ ਘਟਨਾ ਜੀ ਇਹ। ਸ਼ਿਕਾਰ ਖੇਡਣ ਵਾਸਤੇ ਗਏ, ਇੱਕ ਹਿਰਨੀ ਉਹਦੇ ਖਿੱਚ ਕੇ ਤੀਰ ਮਾਰਿਆ ਅਤੇ ਉਹ ਹਿਰਨੀ ਜਿਹੜੀ ਸੀ ਤੇਜ਼ੀ ਨਾਲ ਦੌੜੀ ਜਾਂਦੀ, ਜਦੋਂ ਉਲਟ ਕੇ ਜ਼ਮੀਨ 'ਤੇ ਡਿੱਗੀ। ਸ਼ਿਕਾਰ ਨੂੰ ਪਕੜਨ ਵਾਸਤੇ ਜਦੋਂ ਨੇੜੇ ਜਾਂਦੇ ਨੇ ਕੀ ਦੇਖਿਆ ਵੀ ਇੰਨੀ ਜ਼ੋਰ ਦੀ ਉਲਟ ਕੇ ਡਿੱਗੀ, ਉਹ ਜਿਹੜੀ ਹਿਰਨੀ ਸੀ ਸੂਣ ਵਾਲੀ ਸੀ ਉਹਦਾ ਪੇਟ ਫਟ ਗਿਆ ਅਤੇ ਉਹਦੇ ਵਿੱਚੋਂ 2 ਬੱਚੇ ਨਿਕਲੇ ਜਿਹੜੇ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ। ਜਦੋਂ ਇਸ ਘਟਨਾ ਨੂੰ ਇਸ ਲਛਮਣ ਦਾਸ ਨੇ ਦੇਖਿਆ ਤੇ ਮਨ 'ਤੇ ਗਹਿਰਾ ਅਸਰ ਹੋਇਆ। ਇਹਨਾਂ ਹੀ ਦਿਨਾਂ ਵਿੱਚ ਵੈਰਾਗੀ ਸਾਧੂ ਨਗਰਾਂ ਨਗਰਾਂ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਕਰਕੇ ਉਪਦੇਸ਼ ਦਿੰਦੇ। ਇਹਨਾਂ ਦਿਨਾਂ ਵਿੱਚ ਹੀ ਇੱਕ ਸਾਧੂ, ਉਹਦਾ ਨਾਂ ਜਾਨਕੀ ਦਾਸ ਲਿਖਿਆ, ਇਸ ਇਲਾਕੇ ਵਿੱਚ ਆਇਆ। ਉਹਦੇ ਬਚਨਾਂ ਦਾ ਮਨ 'ਤੇ ਗਹਿਰਾ ਅਸਰ ਹੋਇਆ ਅਤੇ ਉਹਨੂੰ ਆਪਣਾ ਉਸਤਾਦ ਗੁਰੂ ਧਾਰਨ ਕਰ ਲਿਆ। ਉਹਨੇ ਕੀ ਕੀਤਾ ਵੀ ਨਾਲੇ ਤਾਂ ਇਹਦਾ ਭੇਖ ਬਦਲ ਦਿੱਤਾ, ਨਾਲ ਉਹਨੇ ਸੋਚਿਆ ਵੀ ਮੈਂ ਇਹਨੂੰ ਪੜ੍ਹਾਉਣਾ ਲਿਖਾਉਣਾ, ਕਈ ਤਰ੍ਹਾਂ ਦੀ ਵਿੱਦਿਆ ਦੇਣੀ ਆ, ਅਤੇ ਜੇ ਕੱਲ੍ਹ ਨੂੰ ਮਾਪੇ ਵਾਪਸ ਦੁਆਰਾ ਲੈ ਗਏ ਇਹ ਗੱਲ ਠੀਕ ਨਹੀਂ ਹੋਏਗੀ। ਉਹਨੇ ਕੀ ਕੀਤਾ, ਜਿੱਥੇ ਭੇਸ ਬਦਲਿਆ ਅਤੇ ਨਾਲ ਨਾਲ ਇਹਦਾ ਨਾਂ ਬਦਲ ਕੇ ਮਾਧੋ ਦਾਸ ਬੈਰਾਗੀ ਰੱਖ ਦਿੱਤਾ, ਵੀ ਕਿਤੇ ਪੁੱਛਣ ਵਾਸਤੇ ਵੀ ਆਉਣ ਨਾ, ਵੀ ਲਛਮਣ ਦਾਸ ਤਾਂ ਨਹੀਂ ਮਿਲਿਆ ਕਿਸੇ ਨੂੰ, ਵੀ ਉਹਦਾ ਨਾਂ ਇੱਦਾਂ ਦਾ ਪ੍ਰਸਿੱਧ ਹੋ ਜਾਵੇ ਪਤਾ ਨਾ ਲੱਗੇ। ਇੱਥੋਂ ਚੱਲਦਿਆਂ ਹੋਇਆ ਇਹ ਕਾਫਲਾ ਕਪੂਰੀ ਇਲਾਕੇ ਵਿੱਚ ਬਾਬਾ ਰਾਮ ਥੰਮਣ ਦਾ ਡੇਰਾ, ਉੱਥੇ ਹਰ ਸਥਾਨ ਹਰ ਸਾਲ ਮੇਲਾ ਲੱਗਦਾ ਸੀ। ਇਹ ਸਾਧੂ ਲੋਕ ਉੱਥੇ ਜਾਂਦੇ ਸੀ, ਹੋਰ ਵੀ ਕਈ ਮਤਾਂ ਦੇ ਸਾਧੂ ਉੱਥੇ ਆਉਂਦੇ। ਇਹ ਬੈਰਾਗੀ ਦੇ ਨਾਲ ਵੀ ਕੁਝ ਸਮਾਂ ਰਹੇ ਅਤੇ ਕਹਿੰਦੇ ਜਦੋਂ ਬਾਬਾ ਰਾਮ ਥੰਮਣ ਦੇ ਸਥਾਨ 'ਤੇ ਪਹੁੰਚੇ ਕਾਫੀ ਸਮੇਂ ਤੋਂ ਬਾਅਦ, ਉੱਥੇ ਜਾ ਕੇ ਕੀ ਦੇਖਿਆ ਵੀ ਇੱਕ ਹੋਰ ਸਾਧੂ ਮਿਲਿਆ ਜਿਹਦਾ ਨਾਂ ਰਾਮ ਜੀ ਦਾਸ ਸੀ। ਉਹਦੀਆਂ ਗੱਲਾਂ ਨੂੰ ਸੁਣ ਕੇ ਫਿਰ ਉਹਦੇ ਤੋਂ ਪ੍ਰਭਾਵਿਤ ਹੋ ਗਏ, ਪਰ ਇਹਦੇ ਜੀਵਨ ਦੀ ਕਹਾਣੀ ਬਣਦੀ ਕੋਈ ਨਹੀਂ, ਕਿਉਂਕਿ ਗੱਲਾਂ ਵਾਲੇ ਧਰਮੀ ਤਾਂ ਬਹੁਤ ਮਿਲ ਜਾਂਦੇ ਆ ਜੀ। ਬਾਣੀ ਦਾ ਫੈਸਲਾ ਨਾ ਵੀ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਟਵੀਆਂ। ਗੱਲਾਂ ਵਾਲੇ ਸੀ ਅਤੇ ਗੱਲਾਂ ਨੂੰ ਸੁਣ ਕੇ ਇਹ ਪ੍ਰਭਾਵਿਤ ਹੋ ਜਾਂਦੇ। ਕਹਿੰਦੇ ਵੀ ਨਾਲ ਤਾਂ ਫਿਰਦੇ ਰਹੇ ਪਰ ਜੀਵਨ ਦੇ ਵਿੱਚ ਨਾ ਤਸੱਲੀ ਨਾ ਹੋਈ, ਗੱਲ ਨਾ ਬਣੀ। ਇੱਥੋਂ ਘੁੰਮਦੇ ਘੁੰਮਾਉਂਦੇ ਪੰਚਵੱਟੀ ਨਾਸਕ, ਜਿੱਧਰ ਆਪਾਂ ਹਜ਼ੂਰ ਸਾਹਿਬ ਜਾਂਦੇ, ਇੱਧਰਲੇ ਇਲਾਕੇ ਵਿੱਚ ਇੱਕ ਜੋਗੀ ਮਿਲਿਆ। ਇਹਦਾ ਨਾਂ ਇਤਿਹਾਸ ਵਿੱਚ ਔਗੜਨਾਥ ਲਿਖਿਆ ਹੋਇਆ ਜੀ। ਇਹਦੇ ਕੋਲ ਕਈ ਰਿੱਧੀਆਂ ਸਿੱਧੀਆਂ, ਇਹਨੇ ਵੀ ਡੇਰਾ ਬਣਾਇਆ ਹੋਇਆ। ਤਕਰੀਬਨ 3 ਕੁ ਸਾਲ ਉਹਦੇ ਨਾਲ ਰਹੇ, ਉਹਨੂੰ ਤੀਜਾ ਗੁਰੂ ਧਾਰਨ ਕੀਤਾ, ਪਹਿਲਾਂ ਜਾਨਕੀ ਦਾਸ, ਦੂਜਾ ਰਾਮ ਜੀ ਦਾਸ ਅਤੇ ਤੀਜਾ ਔਗੜਨਾਥ ਨੂੰ ਆਪਣਾ ਗੁਰੂ ਧਾਰਨ ਕੀਤਾ। ਇਹਦੇ ਨਾਲ ਰਹਿ ਕੇ ਕਈ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨੇ, ਕਈ ਤੰਤਰ ਮੰਤਰ ਉਹਦੇ ਤੋਂ ਸਿੱਖੇ। ਜਦੋਂ ਚੜ੍ਹਾਈ ਕਰ ਗਿਆ, ਜਿਹੜਾ ਉਹਦਾ ਡੇਰਾ ਸੀ, ਜਿੰਨੇ ਉਹਨੂੰ ਮੰਨਣ ਵਾਲੇ ਸੀ, ਸਾਰੇ ਇਹਦੀ ਪੂਜਾ ਕਰਨ ਲੱਗ ਗਏ ਅਤੇ ਇਹਦੀ ਇੱਧਰਲੇ ਇਲਾਕੇ ਵਿੱਚ ਜੈ ਜੈਕਾਰ ਹੋਈ। ਇਹਨੇ ਕਾਫੀ ਵੱਡਾ ਇੱਧਰ ਡੇਰਾ ਬਣਾ ਲਿਆ। ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੱਖਣ ਵਾਲੇ ਪਾਸੇ ਗਏ ਨਾ, ਹਿੰਦੂਆਂ ਦਾ ਇੱਕ ਤੀਰਥ ਆਉਂਦਾ ਪੁਸ਼ਕਰ, ਇਸ ਤੋਂ ਅੱਗੇ ਪਾਤਸ਼ਾਹ ਜੀ ਜਿੱਥੇ ਦਾਦੂ ਪੀਰ ਦੀ ਸਮਾਧ ਬਣੀ ਹੋਈ, ਨਰਾਇਣਾ ਨਗਰ ਪਹੁੰਚਦੇ ਨੇ। ਨਰਾਇਣਾ ਨਗਰ ਇੱਥੇ ਜਾ ਕੇ ਦਾਦੂ ਪੀਰ ਦੀ ਜਗ੍ਹਾ 'ਤੇ ਸੇਵਾ ਕਰਨ ਵਾਲਾ ਉਹਨਾਂ ਦਿਨਾਂ ਵਿੱਚ ਜੈਤ ਰਾਮ, ਜੈਤ ਰਾਮ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚਦੇ ਨੇ। ਇਹਦੇ ਕੋਲ ਜਾ ਕੇ ਪ੍ਰਸ਼ਾਦਾ ਬਣੀ ਛਕਿਆ ਨੇ, ਸੇਵਾ ਕੀਤੀ, ਗੱਲਾਂ ਬਾਤਾਂ ਕਰਨ ਵਾਸਤੇ ਬੈਠ ਕੇ ਪਾਤਸ਼ਾਹ ਜੀ ਕਹਿੰਦੇ, ਭਾਈ ਕੋਈ ਰੱਬ ਦੀ ਗੱਲ ਸੁਣਾ ਤੂੰ ਦਾਦੂ ਜੀ ਹੁਣਾਂ ਦੀ ਸੰਗਤ ਕਰਦਾ ਰਿਹਾ। ਇਹ ਗੁਰੂ ਪਾਤਸ਼ਾਹ ਜੀ ਦੇ ਕੋਲ ਫੜੇ ਹੋਏ ਤੀਰ ਕਮਾਨ ਤਲਵਾਰਾਂ ਨੂੰ ਦੇਖ ਕੇ ਕਹਿੰਦਾ, ਜੀ ਸਾਡਾ ਮਤ ਤਾਂ ਇਹ ਆ ਵੀ ਅਸੀਂ ਤਾਂ ਇਹ ਪੜ੍ਹਦੇ ਹਾਂ, ਜੇ ਕੋਈ ਮਾਰੇ ਈਟ ਢੇਮ ਲੀਜੈ ਸੀਸ ਚੜਾਏ, ਦਾਦੂ ਦਾਵਾ ਦੂਰ ਕਰ ਕਲਕਾ ਲੀਜੈ ਪਾਏ, ਜੇ ਕੋਈ ਮਾਰੇ ਈਟ ਢੇਮ ਲੀਜੈ ਸੀਸ ਚੜਾਏ। ਪਾਤਸ਼ਾਹ ਜੀ ਕਹਿੰਦੇ, ਜੈਤ ਰਾਮਾ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਜੇ ਤੁਸੀਂ ਕਹਿੰਦੇ ਨਾ ਵੀ ਅਸੀਂ ਫੜ ਕੇ ਉਹਨੂੰ ਇੱਟ ਨੂੰ ਵੀ ਮੱਥੇ ਨਾਲ ਲਾ ਲੈਂਦੇ ਅਤੇ ਅੱਗੇ ਚਲੇ ਜਾਂਦੇ ਹਾਂ, ਗੱਲ ਅਸੀਂ ਜਿਹੜੀ ਸ਼ੁਰੂ ਕਰਦੇ ਹਾਂ ਇਦੋਂ ਵੀ ਅੱਗੋਂ ਕਰਦੇ ਹਾਂ। ਉਹ ਕਹਿੰਦੇ ਜੀ ਤੁਸੀਂ ਕਿੱਦਾਂ ਕਰਦੇ ਹਾਂ? ਉਹ ਕਹਿੰਦੇ ਸਾਡੇ ਘਰ ਵਿੱਚ ਪਹਿਲਾਂ ਤਾਂ ਜਿਹੜੇ ਧੱਕਾ ਕਰਨ ਵਾਲੇ ਨੇ ਇੱਕ ਵਾਰੀ ਤਾਂ ਹੱਥ ਬੰਨ ਕੇ ਉਹਨਾਂ ਦੇ ਕਦਮ ਚੁੰਮਦੇ ਹਾਂ, ਅਸੀਂ ਅਪੀਲ ਦਲੀਲ ਨਾਲ ਸਮਝਾਉਂਦੇ ਹਾਂ। ਜੇ ਕੋਈ ਦੋ ਤਰ੍ਹਾਂ ਨਾਲ ਵੀ ਨਾ ਮੰਨੇ ਤਾਂ ਫਿਰ ਅਸੀਂ ਗਾਤਰੇ ਕਿਰਪਾਨਾਂ ਇਸੇ ਕੰਮ ਨੂੰ ਹੀ ਪਾਈਆਂ ਹੋਈਆਂ ਭਾਈ। ਜੇ ਕੋਈ ਬੰਦਾ ਪਿਆਰ ਦੀ ਭਾਸ਼ਾ ਨਾ ਸਮਝੇ, ਚੌਂਕੜਾ ਮਾਰ ਕੇ ਬੈਠਿਆਂ ਮਾਲਾ ਨਾ ਫੇਰਨ ਦੇਵੇ, ਰੱਬ ਰੱਬ ਨਾ ਕਰਨ ਦੇਵੇ, ਫਿਰ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਸ੍ਰੀ ਸਾਹਿਬ ਭੇਟ ਕਰਕੇ ਫੇਰ ਛਕੀਦੀ ਆ। ਗੱਲ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਵੀ ਫਰੀਦਾ ਜੋਤ ਹੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਪਹਿਲਾਂ ਤਾਂ ਅਸੀਂ ਵੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ, ਪਰ ਜੇ ਕੋਈ ਫਿਰ ਵੀ ਬਾਜ ਨਾ ਆਵੇ ਤੇ ਫਿਰ ਜੈਤ ਰਾਮ ਹੁਣੇ ਇਉਂ ਪੜਿਆ ਕਰ। ਉਹ ਕਹਿੰਦੇ ਜੀ ਕਿੱਦਾਂ? ਪਾਤਸ਼ਾਹ ਕਹਿੰਦੇ ਹੁਣ ਇਹ ਪੜਿਆ ਕਰ ਵੀ ਦਾਦੂ ਦਾਵਾ ਰੱਖ ਕਰ, ਦੂਰ ਕਰਨਾ ਕਿਆ ਕਰ, ਰੱਖ ਕਰ ਕਿਆ ਕਰ, ਦਾਦੂ ਦਾਵਾ ਰੱਖ ਕਰ, ਕਲਕਾ ਲੀਜੈ ਭਾਏ, ਜੇ ਕੋਈ ਮਾਰੇ ਈਂਟ ਢੇਮ ਪਾਥਰ ਹਨੈ ਰਸਾਏ। ਜੋ ਕੋਈ ਇੱਟ ਰੋੜਾ ਮਾਰਦਾ ਉਹ ਤਾਂ ਭੁਰ ਜਾਂਦਾ ਕਦੇ ਨਾ ਕਦੇ, ਫਿਰ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦਿੰਦੇ ਹੁੰਦੇ ਹਾਂ, ਹੁਣ ਇਹ ਪੜਿਆ ਕਰ। ਇੱਥੋਂ ਪਾਤਸ਼ਾਹ ਜੀ ਨੂੰ ਪੁੱਛਦੇ ਵੀ ਅਸੀਂ ਅੱਗੇ ਦੱਖਣ ਵਾਲੇ ਪਾਸੇ ਨੂੰ ਜਾਣਾ, ਇੱਧਰ ਕੋਈ ਬੰਦਗੀ ਵਾਲਾ ਕੋਈ ਉੱਚੇ ਜੀਵਨ ਵਾਲਾ ਹੋਵੇ ਤਾਂ ਦੱਸੋ, ਅਸੀਂ ਦਰਸ਼ਨ ਕਰਾਂਗੇ, ਉਹਦੀ ਸੰਗਤ ਕਰਾਂਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਇਹੀ ਮੱਤ ਸੀ ਵੀ ਗੁਰਮੁਖ ਖੋਜਤ ਭਏ ਉਦਾਸੀ, ਉਹ ਵੀ ਗੁਰਮੁਖਾਂ ਨੂੰ ਜੀਵਨ ਵਾਲਿਆਂ ਨੂੰ ਆਪ ਜਾ ਕੇ ਮਿਲਦੇ ਸੀ। ਇਹੀ ਗੱਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੈਤ ਰਾਮ ਨੂੰ ਪੁੱਛੀ। ਉਹ ਕਹਿੰਦਾ ਜੀ ਦੱਖਣ ਵਾਲੇ ਪਾਸੇ ਉਹਨੇ ਦੱਸਿਆ ਵੀ ਦੋ ਚਾਰ ਇੱਦਾਂ ਦੇ ਉੱਚੇ ਜੀਵਨ ਵਾਲੇ ਵਧੀਆ ਜੀਵਨ ਵਾਲੇ ਵੀ ਰਹਿੰਦੇ ਆ। ਕਹਿੰਦੇ ਜੀ ਉਂਝ ਜੇ ਦੱਖਣ ਵਾਲੇ ਪਾਸੇ ਗਏ ਨਾ, ਇੱਧਰ ਇੱਕ ਮਾਧੋ ਦਾਸ ਵੈਰਾਗੀ ਰਹਿੰਦਾ, ਉੱਧਰ ਨਾ ਜਾਇਓ, ਅਤੇ ਜੇ ਉਸ ਇਲਾਕੇ 'ਚ ਭੁੱਲ ਭੁਲੇਖੇ ਚਲੇ ਗਏ ਤਾਂ ਉਹਦੇ ਡੇਰੇ 'ਤੇ ਨਾ ਜਾਇਓ। ਪਾਤਸ਼ਾਹ ਜੀ ਕਹਿੰਦੇ ਕਾਹਤੋਂ ਭਾਈ? ਕਹਿੰਦੇ ਜੀ ਇਉਂ ਆ ਵੀ ਉਹਨੂੰ ਆਦਤ ਆ ਵੀ ਜੇ ਕੋਈ ਇੱਦਾਂ ਦਾ ਆਉਂਦਾ ਨਾ ਪੀਰ ਫਕੀਰ, ਉਹ ਆਪਣੇ ਉਹਦਾ ਜਿਹੜਾ ਪਲੰਘ ਡੱਠਾ ਜਿਹੜਾ ਉੱਥੇ ਬੈਠ ਜਾਂਦਾ, ਉਹਨੂੰ ਤਖ਼ਤ ਮੂਧਾ ਮਾਰਨ ਦੀ ਆਦਤ ਆ, ਉੱਥੇ ਨਾ ਜਾਓ, ਬੇਇੱਜ਼ਤੀ ਬਹੁਤ ਕਰਦਾ। ਪਾਤਸ਼ਾਹ ਕਹਿੰਦੇ ਅੱਛਾ, ਜੇ ਤਖ਼ਤ ਮੂਧੇ ਮਾਰਦਾ ਤਾਂ ਫਿਰ ਤਾਂ ਉਹਦੇ ਡੇਰੇ 'ਤੇ ਜ਼ਰੂਰ ਜਾਵਾਂਗੇ, ਸਾਨੂੰ ਤਖ਼ਤੇ ਮੂਧੇ ਮਾਰਨ ਵਾਲਿਆਂ ਦੀ ਲੋੜ ਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਧਰ ਦੱਖਣ ਵਾਲੇ ਪਾਸੇ ਹਜ਼ੂਰ ਸਾਹਿਬ ਤੁਸੀਂ ਜਾਂਦੇ ਹਾਂ, ਦਰਸ਼ਨ ਕਰਦੇ ਹੀ ਰਹਿੰਦੇ ਹੋ। ਇੱਥੇ ਇਹਨੇ ਡੇਰਾ ਬਣਾਇਆ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਦੇ ਸਥਾਨ 'ਤੇ ਪਹੁੰਚ ਗਏ। ਇਹ ਜੰਗਲ ਵਿੱਚ ਗਿਆ ਹੋਇਆ, ਜਦੋਂ ਬੇਫਿਕਰ ਹੋ ਕੇ ਇਹਦੇ ਡੇਰੇ ਵਿੱਚ ਵੜ ਗਏ, ਇਹਦੇ ਪਲੰਘ 'ਤੇ ਜਾ ਕੇ ਬੈਠ ਗਏ। ਹੁਣ ਚੇਲੇ ਆਣ ਕੇ ਦੱਸਦੇ ਆ ਵੀ ਸਾਡਾ ਗੁਰੂ ਆ ਜਿਹੜਾ ਬੜਾ ਕਰਾਮਾਤੀ ਆ, ਅਤੇ ਉਹ ਮੰਜੇ ਨੂੰ ਮੂਧਾ ਮਾਰ ਦਿੰਦਾ ਆਉਂਦਿਆਂ ਸਾਰ, ਅਤੇ ਜੇ ਭਲਾ ਚਾਹੁੰਦੇ ਤਾਂ ਛੱਡ ਕੇ ਚਲੇ ਜਾਓ। ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਕੋਈ ਗੱਲ ਨਹੀਂ, ਆ ਲੈਣ ਦਿਓ ਤੁਹਾਡੇ ਗੁਰੂ ਨੂੰ। ਹੁਣ ਉਹ ਆਇਆ, ਉਹਨੇ ਆਪਣੀ ਸਾਰੀ ਵਾਹ ਲਾ ਲਈ, ਉਹ ਜਿਵੇਂ ਜਿਵੇਂ ਪਲੰਘ ਨੂੰ ਮੂਧਾ ਮਾਰਨ ਦਾ ਯਤਨ ਕਰਦਾ, ਇੱਦਾਂ ਉਹਨੂੰ ਮਹਿਸੂਸ ਹੁੰਦਾ ਵੀ ਜਿਵੇਂ ਪਾਵੇ ਧਰਤੀ 'ਚ ਹੀ ਗੱਡੇ ਗਏ ਹੋਣ। ਚਰਨਾਂ ਦੇ ਕੋਲ ਬਹਿ ਗਿਆ ਅਤੇ ਉਹਨੇ ਅੰਦਾਜ਼ਾ ਲਾਇਆ ਵੀ ਇਹ ਕੋਈ ਆਮ ਨਹੀਂ ਹੈ। ਉਹ ਪੁੱਛਦਾ ਜੀ ਤੁਸੀਂ ਕੌਣ ਹੋ? ਅਤੇ ਬਹੁਤ ਸਾਰੇ ਲਿਖਾਰੀ ਇਹਦੇ ਨਾਲ ਸਹਿਮਤ ਆ ਵੀ ਪਾਤਸ਼ਾਹ ਜੀ ਉਹਨੂੰ ਇਹ ਕਹਿੰਦੇ ਨੇ ਵੀ ਭਾਈ ਆਪਣੇ ਮਨ ਵਿੱਚ ਵਿਚਾਰ ਕੇ ਦੇਖ, ਤੂੰ ਸਾਨੂੰ ਜਾਣਦਾ ਵੀ ਅਸੀਂ ਕੌਣ ਹਾਂ। ਅਤੇ ਅੱਗੋਂ ਕਹਿੰਦਾ ਵੀ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਪਾਤਸ਼ਾਹ ਜੀ? ਕਹਿੰਦੇ ਹਾਂ ਅਸੀਂ ਉਹੀ ਹਾਂ। ਜਦੋਂ ਇਹਨੂੰ ਪੁੱਛਿਆ ਪਾਤਸ਼ਾਹ ਜੀ, ਕਹਿੰਦੇ ਹੁਣ ਅਸੀਂ ਤਾਂ ਪੁੱਛ ਲਿਆ, ਦੱਸਤਾ ਤੇ ਤੂੰ ਦੱਸ ਵੀ ਕੌਣ ਆ? ਹਾਲਾਂਕਿ ਜਿਹੜਾ ਬਾਹਰੋਂ ਆਉਣ ਵਾਲਾ ਨਾ, ਉਹਨੂੰ ਘਰ ਵਾਲਾ ਪੁੱਛਦਾ ਹੁੰਦਾ ਵੀ ਤੂੰ ਕੌਣ ਆ। ਇੱਥੇ ਕਹਾਣੀ ਉਲਟੀ ਹੋਈ, ਗੁਰੂ ਪਾਤਸ਼ਾਹ ਜੀ ਹੁਣ ਇਹਨੂੰ ਪੁੱਛਦੇ ਵੀ ਤੂੰ ਕੌਣ ਆ। ਹੁੰਦਾ ਤੇ ਵੀ ਬਾਹਰੋਂ ਆਉਣ ਵਾਲੇ ਨੂੰ ਘਰ ਵਾਲਾ ਪੁੱਛਦਾ, ਪਰ ਇਹਦੇ ਡੇਰੇ 'ਚ ਪਾਤਸ਼ਾਹ ਜੀ ਇਹਨੂੰ ਪੁੱਛਦੇ ਵੀ ਤੂੰ ਕੌਣ ਆ? ਇਹ ਕਹਿੰਦਾ ਜੀ ਮੈਂ ਬੰਦਾ ਪਾਤਸ਼ਾਹ ਜੀ। ਕਹਿੰਦੇ ਕਿਹਦਾ ਬੰਦਾ? ਹੁਣ ਨਿਮਰਤਾ ਨਾਲ ਜਦੋਂ ਗੁਰੂ ਪਾਤਸ਼ਾਹ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਇਹਦੇ 'ਤੇ ਕੀਤੀ ਨਾ, ਕਹਿੰਦਾ ਜੀ ਤੁਹਾਡਾ ਬੰਦਾ। ਜਿਹੜੀ ਗੱਲ 24 ਸਾਲਾਂ 'ਚ ਨਹੀਂ ਬਣੀ, ਤੁਸੀਂ ਇਤਿਹਾਸ ਤਾਂ ਪਹਿਲਾਂ ਵੀ ਸੁਣਿਆ ਅਤੇ ਸੁਣਦੇ ਹੀ ਰਹਿਣਾ। ਹਿਰਨੀ ਇੱਕ ਦਿਨ ਤੜਫੀ ਸੀ, ਉਹ ਘਟਨਾ ਸੀ ਜੀ ਸੰਨ 1684 ਦੀ, ਅਤੇ 14 ਸਾਲ ਦੀ ਉਮਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ। ਹਿਰਨੀ ਇੱਕ ਦਿਨ ਤੜਫੀ ਅਤੇ ਤੜਫ ਤੜਫ ਕੇ ਹਿਰਨੀ ਅਤੇ ਉਹਦੇ ਬੱਚੇ ਮਰ ਗਏ। ਪਰ ਇਹ ਇੰਨਾ ਭਟਕਦਾ ਰਿਹਾ, ਇਹ ਗੁਰੂ ਤੋਂ ਬਿਨਾਂ 24 ਸਾਲ ਤੜਫਦਾ ਰਿਹਾ, 24 ਸਾਲ। ਜਦੋਂ ਗੁਰੂ ਪਾਤਸ਼ਾਹ ਜੀ ਨਾਲ ਮਿਲਾਪ ਹੁੰਦਾ 1708 ਦੀ ਘਟਨਾ ਜੀ ਇਹ। ਹੁਣ ਅੱਜ ਜਦੋਂ ਪੂਰਾ ਗੁਰੂ ਮਿਲਿਆ ਨਾ ਜੀ, ਜ਼ਿੰਦਗੀ ਦੇ ਵਿੱਚ ਠੰਡ ਵਰਤ ਗਈ, ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ, ਕਹਾਣੀ ਬਣ ਗਈ। ਤੇ ਗੁਰੂ ਨੇ ਐਸੀ ਕਿਰਪਾ ਕੀਤੀ, ਬਲੇ ਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤਨ ਲਾਗੀ ਵਾਰ। ਜਦੋਂ ਗੁਰੂ ਮਿਹਰ ਕਰਦਾ ਜੀ, ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਯਰ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੌਰ ਨਵਨਿਧ ਦਰਿਆਓ ਜਨਮ ਹਮ, ਕਾਲਖ ਧੋਵੈ ਸੁਖ ਹੋ ਟਲ ਗੁਰ ਸੇਵੀ ਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪਾਤਸ਼ਾਹ ਜੀ ਨੂੰ ਕਹਿੰਦਾ ਜੀ ਤੁਹਾਡਾ ਬੰਦਾ, ਪਾਤਸ਼ਾਹ ਜੀ ਕਹਿੰਦੇ ਭਾਈ ਸਾਡੇ ਬੰਦਿਆਂ ਦੇ ਇੱਦਾਂ ਦੇ ਕੰਮ ਨਹੀਂ, ਤੂੰ ਅੱਜ ਤੱਕ ਆ ਜਿੰਨੀ ਸਾਧਨਾ ਕੀਤੀ ਇਹਦੇ ਨਾਲ ਕੀ ਖੱਟਿਆ, ਸਿਰਫ ਆਇਆ ਗਿਆ ਦਾ ਮੰਜਾ ਮੂਧਾ ਮਾਰ ਕੇ ਕੋਈ ਜੰਤਰ ਮੰਤਰ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਦਾ, ਤਾੜੀਆਂ ਮਾਰ ਕੇ ਹੱਸ ਲੈਂਦਾ ਮਨੁੱਖੀ ਜਾਮਾ, ਇਹਨਾਂ ਕੰਮਾਂ ਨੂੰ ਥੋੜਾ ਮਿਲਿਆ, ਆ ਮੈਂ ਤੈਨੂੰ ਦੱਸਾਂ ਮੇਰੇ ਬੰਦਿਆਂ ਦੇ ਕਿਹੜੇ ਕੰਮ ਹੁੰਦੇ ਨੇ। ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਦੇ ਕਿਲੇ ਦੀਆਂ ਘਟਨਾਵਾਂ ਪਰਿਵਾਰ ਵਿਛੋੜੇ ਦਾ ਇਤਿਹਾਸ ਸੁਣਾਇਆ, ਚਮਕੌਰ ਦੀ ਗੜੀ ਦਾ ਪ੍ਰਸੰਗ ਇਹਨੂੰ ਸੁਣਾਇਆ, ਸਰਹੰਦ ਦੀਆਂ ਖੂਨੀ ਦੀਵਾਰਾਂ ਦੀ ਗੱਲਬਾਤ ਜਦੋਂ ਇਹਨੂੰ ਸੁਣਾਈ, ਕਹਿੰਦੇ ਇਹ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਤੇ ਮੈਨੂੰ ਇਹ ਸੇਵਾ ਬਖਸ਼ਿਸ਼ ਕਰੋ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਜਿੱਥੇ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਨੂੰ ਦਿੱਤੀ, ਸਭ ਤੋਂ ਪਹਿਲਾਂ ਪਿਆਰੇ ਦਇਆ ਸਿੰਘ ਹੋਣਾ ਦੀ ਵਾਰੀ ਆਉਂਦੀ ਆ, ਆਪਣੀ ਸਰੀਰਕ ਯਾਤਰਾ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਭ ਤੋਂ ਅਖੀਰ ਤੇ ਜਿਹੜਾ ਅੰਮ੍ਰਿਤ ਆਪਣੇ ਹੱਥੀਂ ਛਕਾਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਛਕਾਇਆ, ਨਾ ਗੁਰਬਖਸ਼ ਸਿੰਘ ਰੱਖਿਆ, ਪਰ ਉਹ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਗੁਰੂ ਦਾ ਬੰਦਾ ਸਮਝਦੇ ਰਹੇ। ਉਹਨਾਂ ਦਾ ਨਾਮ ਬਹੁਤਾ ਜਿਹੜਾ ਪ੍ਰਸਿੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਹੋਇਆ। ਤਕਰੀਬਨ ਮਹੀਨਾ ਕੁ ਭਾਰੇ ਨੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਕੀਤੀ, ਗੁਰੂ ਪਾਤਸ਼ਾਹ ਜੀ ਨੇ ਇਹਨੂੰ ਇਤਿਹਾਸ ਤੋਂ ਜਾਣੂ ਕਰਾਇਆ, ਨਾਲ ਨਾਲ ਇਹਨੂੰ ਜ਼ਾਲਮਾਂ ਨੂੰ ਸੋਧਾ ਲਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਪੰਜਾਬ ਵਾਲੇ ਪਾਸੇ ਨੂੰ ਤੋਰਿਆ, ਨਾਲ ਪੰਜ ਤੀਰ ਦਿੱਤੇ, ਪੰਜ ਸਿੰਘ ਦਿੱਤੇ ਵੀ ਅਜੇ ਜਦੋਂ ਵੀ ਕਿਤੇ ਲਾਉਣੀ ਹੋਵੇ, ਕੋਈ ਰੈ ਲੈਣੀ ਹੋਵੇ ਤੇ ਇਹਨਾਂ ਪੰਜਾਂ ਨੂੰ ਪੁੱਛੇ ਤੋਂ ਬਿਨਾਂ ਕੋਈ ਵੀ ਕੰਮ ਤੋਂ ਆਪਣੇ ਆਪ ਕਰਨਾ ਨਹੀਂ ਹੈ। ਪੰਜ ਸਿੰਘ ਨਾਲ ਤੋਰੇ, ਨਾਲ ਗੁਰੂ ਪਾਤਸ਼ਾਹ ਜੀ ਨੇ ਇੱਕ ਨਿਸ਼ਾਨ ਸਾਹਿਬ ਤੇ ਨਗਾਰਾ ਦਿੱਤਾ ਤੇ ਨਾਲ 20 ਕੁ ਸਿੰਘ ਹੋਰ ਵੀ ਸਾਥੀ ਬਣ ਕੇ ਆਏ। ਹੁਣ ਬਾਦਸ਼ਾਹ ਤਾਂ ਪਾਤਸ਼ਾਹ ਜੀ ਨੇ ਰਾਜ ਤਾਜ ਇੱਥੋਂ ਹੀ ਬਖਸ਼ ਦਿੱਤਾ, ਕਿਉਂਕਿ ਨਿਸ਼ਾਨ ਤਾਂ ਉਹਨਾਂ ਦੇ ਹੁੰਦੇ ਨੇ ਨਾ ਜਿਹਨਾਂ ਦਾ ਰਾਜ ਹੋਵੇ, ਨਗਾਰੇ ਵੀ ਉਹਨਾਂ ਦੇ ਹੀ ਵੱਜਦੇ ਨੇ ਜਿਹਨਾਂ ਦਾ ਆਪਦਾ ਰਾਜ ਭਾਗ ਹੋਵੇ। ਗੁਰੂ ਪਾਤਸ਼ਾਹ ਜੀ ਨੇ ਆਪਣੇ ਪ੍ਰਾਪਰ ਪਿਆਨਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਾਲੇ ਪਾਸੇ ਨੂੰ ਤੋਰਿਆ। ਤੁਸੀਂ ਦੇਖੋ ਵੀ ਗੁਰੂ ਤੇ ਕਿੱਡਾ ਵੱਡਾ ਭਰੋਸਾ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਦਾ। ਬਾਬਾ ਬੰਦਾ ਸਿੰਘ ਬਹਾਦਰ ਕੋਈ ਆਮ ਸਿੱਖ ਨਹੀਂ ਹੈ। ਹੁਣ ਤੁਸੀਂ ਦੇਖੋ ਉਹ ਸਥਾਪਿਤ ਧਿਰਾਂ ਨੇ ਜਿਹੜੇ 600-700 ਸਾਲਾਂ ਤੋਂ ਰਾਜ ਕਰਦੇ ਆ ਰਹੇ ਨੇ, ਜਿਨ੍ਹਾਂ ਕੋਲੇ ਸਮੇਂ ਦੇ ਸਾਰੇ ਹਥਿਆਰ ਹੈਗੇ ਨੇ, ਜਿਨ੍ਹਾਂ ਕੋਲੇ ਟ੍ਰੇਨਡ ਸਿੱਖੀਆਂ ਹੋਈਆਂ ਫੌਜਾਂ ਹੈਗੀਆਂ ਨੇ, ਜਿਨ੍ਹਾਂ ਕੋਲੇ ਦਾਰੂ ਸਿੱਕਾ ਪੈਸੇ ਧੇਲੇ ਦਾ ਸਾਰਾ ਪ੍ਰਬੰਧ ਆ ਤੇ ਵੱਡੇ ਵੱਡੇ ਕਿਲੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਮਹਾਰਾਜ ਜੀ ਮੁਕਾਬਲਾ ਕਰਨ ਵਾਸਤੇ ਉਹਦੇ ਨਾਲ ਤੋਰ ਰਹੇ ਹੋ ਜਿਨ੍ਹਾਂ ਕੋਲੇ ਇੰਨੀਆਂ ਫੌਜਾਂ ਤੇ ਇੰਨੇ ਹਥਿਆਰ ਆ, ਮੇਰੇ ਕੋਲੇ ਗਿਣਤੀ ਦੇ ਕੇਵਲ 5 ਤੀਰ ਆ ਮਹਾਰਾਜ ਜੀ, ਨਾਲ 5 ਆ ਪਿਆਰੇ ਤੋਰੇ ਨੇ ਤੇ 20 ਕੁ ਸਿੰਘ ਨਾਲ ਹੋਰ ਤੋਰੇ ਨੇ, ਮੈਂ ਮੁਕਾਬਲਾ ਕਿਵੇਂ ਕਰਾਂਗਾ। ਪਰ ਗੁਰੂ ਦੇ ਬਚਨਾਂ ਤੇ ਭਰੋਸਾ ਸੀ। ਪਾਤਸ਼ਾਹ ਜੀ ਕਹਿੰਦੇ ਜੀਵਨ ਵਿੱਚ ਜਦੋਂ ਵੀ ਕਿਤੇ ਔਖ ਸੌਖ ਆਵੇ ਇਹਨਾਂ ਪੰਜਾਂ ਨੂੰ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਿਓ, ਗੁਰੂ ਪਾਤਸ਼ਾਹ ਜੀ ਮਿਹਰ ਕਰਨਗੇ, ਸਾਰੇ ਕਾਰਜ ਰਾਸ ਹੋਣਗੇ। ਕਾਫੀ ਲੰਮੇ ਸਮੇਂ ਤੋਂ ਬਾਅਦ 1500-1600 ਕਿਲੋਮੀਟਰ ਦਾ ਪੰਧ ਤੈਅ ਕਰਕੇ ਦਿੱਲੀ ਦੇ ਨੇੜੇ ਖਰਖੂੰਡਾ ਨਗਰ ਆਉਂਦਾ ਜੀ। ਖਰਖੂੰਡਾ ਪਾਣੀਪਤ ਸੋਨੀਪਤ ਤੋਂ ਨੇੜੇ ਪੈਂਦਾ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਪਹੁੰਚੇ। ਜਦੋਂ ਆਣ ਕੇ ਦੇਖਿਆ ਵੀ ਇੱਥੇ ਮੁਕਾਬਲਾ ਕਰਨ ਵਾਸਤੇ ਹਥਿਆਰ ਵੀ ਚਾਹੀਦੇ ਆ, ਸੂਰਮੇ ਵੀ ਚਾਹੀਦੇ ਆ, ਸ਼ਸਤਰ ਬਾਸਤਰ ਸਾਰਾ ਹੀ ਪ੍ਰਬੰਧ ਚਾਹੀਦਾ। ਜਿਹੜੇ ਜਿਹੜੇ ਘਰਾਣਿਆਂ ਦੀ ਦੱਸ ਪਾ ਕੇ ਪਾਤਸ਼ਾਹ ਜੀ ਨੇ ਤੋਰਿਆ ਸੀ, ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ। ਹੁਣ ਜਿਹੜਾ ਡਾਕ ਵਿਭਾਗ ਇਹ ਮਹਿਕਮਾ ਉਹ ਸਮੇਂ ਦੀ ਸਰਕਾਰ ਦੇ ਅੰਡਰ ਸੀ ਤੇ ਬਕਾਇਦਾ ਸਿੰਘਾਂ ਦੇ ਘਰਾਣਿਆਂ ਵਿੱਚ ਸਿੱਖਾਂ ਦੇ ਜਿਹੜਾ ਚਿੱਠੀ ਪੱਤਰ ਜਾਂਦਾ ਉਹਨੂੰ ਚੈੱਕ ਕੀਤਾ ਜਾਂਦਾ ਸੀ। ਉਹ ਚਿੱਠੀਆਂ ਦੇਣ ਵਾਸਤੇ ਵੀ ਆਦਮੀਆਂ ਨੂੰ ਭੇਜਿਆ ਗਿਆ ਤੇ ਨਾਲ ਇਹ ਕਿਹਾ ਗਿਆ ਵੀ ਕਿਸੇ ਨੂੰ ਵੀ ਦੇਣ ਵਾਸਤੇ ਮੇਰੇ ਕੋਲ ਤਨਖਾਹ ਦਾ ਕੋਈ ਪ੍ਰਬੰਧ ਨਹੀਂ ਹੈ, ਮੇਰੇ ਕੋਲ ਕੋਈ ਸ਼ਸਤਰ ਬਾਸਤਰ ਵੀ ਨਹੀਂ, ਪਰ ਸਰਹੰਦ ਦੀਆਂ ਕੰਧਾਂ ਪੁਕਾਰ ਕੇ ਤੁਹਾਨੂੰ ਆਵਾਜ਼ਾਂ ਮਾਰਦੀਆਂ ਨੇ। ਜਿਨ੍ਹਾਂ ਜ਼ਾਲਮਾਂ ਨੇ ਛੋਟੇ ਸਾਹਿਬਜ਼ਾਦੇ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤਾ, ਆਪਾਂ ਉਹਨਾਂ ਜ਼ਾਲਮਾਂ ਨੂੰ ਸੋਧਾ ਲਾਉਣਾ, ਸਬਕ ਸਿਖਾਉਣਾ। ਜਿਵੇਂ ਜਿਵੇਂ ਹੁਕਮਨਾਮੇ ਪਹੁੰਚੇ ਸਿੱਖ ਸੰਗਤਾਂ ਧਾ ਕੇ ਉਸ ਥਾਂ 'ਤੇ ਇਕੱਠੀਆਂ ਹੋ ਗਈਆਂ। ਉੱਥੇ ਬੈਠ ਕੇ ਇਹ ਵਿਉਂਤਬੰਦੀ ਬਣਾਈ ਵੀ ਆਪਾਂ ਕਿਸ ਤਰ੍ਹਾਂ ਇਲਾਕੇ ਦੇ ਜਿਹੜੇ ਜਰਵਾਣੇ ਨੇ ਪਹਿਲਾਂ ਉਹਨਾਂ ਨੂੰ ਸੋਧਾ ਲਾ ਕੇ ਉਹਨਾਂ ਦੇ ਸ਼ਸਤਰ ਖੋਹ ਕੇ ਲੈ ਕੇ ਆਉਣੇ ਆ, ਨਾਲ ਪ੍ਰਸ਼ਾਦੇ ਪਾਣੀ ਵਾਸਤੇ ਦੌਲਤ ਦਾ ਪ੍ਰਬੰਧ ਵੀ ਕਰਨਾ, ਕੋਲੇ ਕੋਈ ਦੌਲਤ ਨਹੀਂ ਤੇ ਕਹਿੰਦੇ ਇਸ ਥਾਂ ਤੇ ਪੰਜਾਂ ਨੂੰ ਨਾਲ ਲੈ ਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਅਰਦਾਸ ਕੀਤੀ, ਅਜੇ ਅਰਦਾਸ ਕਰਕੇ ਮੱਥਾ ਟੇਕ ਕੇ ਉੱਠੇ ਸੀ, ਇੰਨਾ ਕਹਿ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦੇ ਇੱਕ ਵਣਜਾਰੇ ਸਿੱਖ ਸੀ, ਉਹਨਾਂ ਨੇ ਇੱਕ ਕਾਫੀ ਵੱਡੀ ਥੈਲੀ ਆਣ ਕੇ ਭੇਟ ਕੀਤੀ, ਜੀ ਆਹ ਦਸਵੰਧ ਰੱਖਿਆ ਸੀ ਗੁਰੂ ਵਾਸਤੇ ਤੇ ਤੁਸੀਂ ਇਹ ਕੌਮ ਦੀ ਰਾਖੀ ਜੋਖੀ ਵਾਸਤੇ ਵਰਤ ਲਓ। ਮਨ ਭਰਿਆ ਆ ਬਾਬਾ ਬੰਦਾ ਸਿੰਘ ਬਹਾਦਰ ਦਾ। ਕਹਿੰਦੇ ਸੱਚਮੁੱਚ ਗੁਰੂ ਕਹਿੰਦਾ ਵੀ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਥੋਂ ਚੱਲਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਠਸਕਾ ਆਦਿ ਕਢਾਮ ਆਦਿ ਕਈ ਨਗਰਾਂ ਦੇ ਵਿੱਚ ਲੁੱਟਮਾਰ ਕੀਤੀ ਤੇ ਜ਼ਾਲਮਾਂ ਨੂੰ ਸੋਧਾ ਲਾਇਆ। ਸਮਾਣੇ ਦੇ ਵਿੱਚ ਜਲਾਦ ਰਹਿੰਦੇ ਸੀ, ਉਚੇਚੇ ਤੌਰ ਤੇ ਸੂਰਮਿਆਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਸੋਧਾ ਲਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਦੋਂ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ, ਉੱਥੇ ਜਿਹੜਾ ਜਲਾਦ ਜਲਾਲੂਦੀਨ ਸੀ ਉਹ ਵੀ ਸਮਾਣੇ ਦਾ ਸੀ। ਛੋਟੇ ਸਾਹਿਬਜ਼ਾਦੇ ਨੂੰ ਨੀਵਾਂ ਵਿੱਚ ਚਿਣ ਕੇ ਜਿਸ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ ਨੇ ਸ਼ਹੀਦ ਕੀਤਾ, ਉਹ ਵੀ ਸਮਾਣੇ ਦੇ ਰਹਿਣ ਵਾਲੇ ਸੀ। ਇੱਥੇ ਬੜੇ ਅਮੀਰ ਲੋਕ ਰਹਿੰਦੇ ਸੀ। ਗੁਰੂ ਕੇ ਯੋਧਿਆਂ ਨੇ ਧਾਵਾ ਬੋਲ ਕੇ ਸਮਾਣੇ ਨੂੰ ਸੋਧਾ ਲਾਇਆ। ਫਿਰ ਇੱਥੋਂ ਸਡੌਰੇ ਪਹੁੰਚੇ, ਗੁਰੂ ਪਾਤਸ਼ਾਹ ਜੀ ਨੇ ਵਿਸ਼ੇਸ਼ ਤੌਰ ਤੇ ਕਹਿ ਕੇ ਭੇਜਿਆ ਸੀ ਉੱਥੇ ਇੱਕ ਸਾਡਾ ਮਿੱਤਰ ਰਹਿੰਦਾ, ਉੱਥੋਂ ਦੇ ਜ਼ਾਲਮ ਉਸਮਾਨ ਖਾਂ ਨੇ ਸਾਡੇ ਉਸ ਮਿੱਤਰ ਦੇ ਟੁਕੜੇ ਟੁਕੜੇ ਕਰਕੇ ਉਹਨੂੰ ਸ਼ਹੀਦ ਕੀਤਾ, ਉਹਦਾ ਵੀ ਜਾ ਕੇ ਸੋਧਾ ਜ਼ਰੂਰ ਲਾਉਣਾ। ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਇਸ ਇਲਾਕੇ ਵਿੱਚ ਪਹੁੰਚੇ ਤੇ ਉਸਮਾਨ ਖਾਂ ਨੂੰ ਵੀ ਸੋਧਾ ਲਾਇਆ। ਇਹਦੇ ਟੁਕੜੇ ਟੁਕੜੇ ਕਰਕੇ ਜਿਸ ਥਾਂ ਤੇ ਪੀਰ ਬੁੱਧੂ ਸ਼ਾਹ ਨੂੰ ਟੁਕੜੇ ਟੁਕੜੇ ਕਰਕੇ ਇਹਨੇ ਟੰਗਿਆ ਸੀ, ਉਸੇ ਥਾਂ ਤੇ ਇਹਦੀ ਲਾਸ਼ ਵੀ ਉਸੇ ਤਰ੍ਹਾਂ ਨਾਲ ਟੰਗ ਦਿੱਤੀ। ਇਸੇ ਤਰ੍ਹਾਂ ਕਪੂਰੀ ਦਾ ਕੁਤਬਦੀਨ ਸੀ, ਇਹਨੇ ਫੌਜਾਂ ਰੱਖੀਆਂ ਹੋਈਆਂ ਸੀ। ਆਮ ਤੌਰ ਤੇ ਫੌਜਾਂ ਹੋਰ ਕੰਮ ਨੂੰ ਹੁੰਦੀਆਂ ਨੇ, ਪਰ ਇਹਨੇ ਇਸ ਕੰਮ ਨੂੰ ਰੱਖੀਆਂ ਹੋਈਆਂ ਸੀ ਵੀ ਤੁਸੀਂ ਗਸ਼ਤ ਕਰਨੀ ਆ, ਕਿਸੇ ਦੀ ਲੜਕੀ ਕਿਸੇ ਦੀ ਘਰਵਾਲੀ ਸੋਹਣੀ ਸੁਨੱਖੀ ਹੋਵੇ ਇਤਲਾਹ ਦੇਣੀ ਆ ਤੇ ਉਹਨੂੰ ਧੱਕੇ ਨਾਲ ਚੱਕ ਕੇ ਲੈ ਕੇ ਆਉਣਾ, ਬੜਾ ਪਾਪੀ ਸੀ। ਜਦੋਂ ਇਹਦੇ ਬਾਰੇ ਪਤਾ ਲੱਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਫਿਰ ਇਹਨੂੰ ਵੀ ਸੋਧਾ ਲਾਇਆ ਸੀ। ਇਧਰਲੇ ਪਾਸਿਓਂ ਮੱਲਾਂ ਮਾਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਖਰੜ ਤੇ ਬਨੂੜ ਵਾਲੀ ਸੜਕ ਆ ਉਹਦੇ ਵਿਚਾਲੇ ਜਿੱਥੇ ਅੱਜ ਕੱਲ੍ਹ ਆਪਾਂ ਚੱਪੜ ਚਿੜੀ ਕਹਿੰਦੇ ਹਾਂ, ਇਸ ਥਾਂ ਤੇ ਆਣ ਕੇ ਇਕੱਠੇ ਹੋਏ ਨੇ। ਅਸਲ ਇਹਦਾ ਨਾਮ ਛੱਪੜ ਝਿੜੀ ਸੀ। ਇੱਥੇ ਇੱਕ ਬਹੁਤ ਵੱਡਾ ਛੱਪੜ ਸੀ ਪਾਣੀ ਦਾ, ਦੁਆਲੇ ਬਹੁਤ ਸਾਰੇ ਦਰਖਤਾਂ ਦਾ ਝੁੰਡ ਸੀ। ਹੌਲੀ ਹੌਲੀ ਨਾਮ ਬਦਲਦਾ ਛੱਪੜ ਝਿੜੀ ਤੋਂ ਚੱਪੜ ਝਿੜੀ ਪਿਆ। ਉੱਧਰ ਮਾਝੇ ਦੇ ਤੇ ਦੁਆਬੇ ਦੇ ਸਿੰਘ ਇਕੱਠੇ ਹੋ ਕੇ ਭਾਵੇਂ ਇਹਨਾਂ ਨੇ ਉਹਨਾਂ ਦਾ ਰਸਤਾ ਰੋਕਣ ਦਾ ਯਤਨ ਕੀਤਾ ਆਪਣੇ ਵੱਲੋਂ ਤੁਰਕੜਿਆਂ ਨੇ, ਪਰ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਮਾਲਵੇ ਵਾਲੇ ਸਿੰਘ ਵੀ, ਮਾਝੇ ਵਾਲੇ ਵੀ ਤੇ ਦੁਆਬੇ ਵਾਲੇ ਵੀ ਸਾਰੇ ਛੱਪੜ ਝਿੜੀ ਦੇ ਮੈਦਾਨ ਵਿੱਚ ਇਕੱਠੇ ਹੋ ਗਏ। ਇੱਧਰ ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ, ਇਹਨੇ ਬਹੁਤ ਸਾਰੀਆਂ ਫੌਜਾਂ ਦਿੱਲੀ ਤੋਂ ਮੰਗਵਾਈਆਂ, ਲਾਹੌਰ ਦੇ ਸੂਬੇ ਨੂੰ ਵੀ ਇੱਥੇ ਹੀ ਬੁਲਾਇਆ ਗਿਆ। ਇਸੇ ਤਰ੍ਹਾਂ ਜਿੰਨੇ ਪਹਾੜੀ ਰਾਜੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਆਪਣੀ ਆਪਣੀ ਸੈਨਾ ਲੈ ਕੇ ਮੁਕਾਬਲੇ ਵਾਸਤੇ ਆਓ। ਇੱਧਰ ਸੂਬਾ ਸਰਹੰਦ ਕੋਲੇ ਆਪਣੇ ਕੋਲੇ 50,000 ਦੀ ਤਕਰੀਬਨ ਫੌਜ ਹੈ, 200 ਦੇ ਕਰੀਬ ਇਹਦੇ ਕੋਲੇ ਹਾਥੀ ਹੈਗੇ ਨੇ, ਇਹਦੇ ਕੋਲੇ ਤੋਪਾਂ ਵੀ ਹੈਗੀਆਂ ਨੇ ਤੇ ਟ੍ਰੇਨਡ ਸਿਪਾਹੀ ਨੇ। ਦੂਜੇ ਪਾਸੇ ਗੁਰੂ ਦੇ ਹੁਕਮ ਤੇ ਫੁੱਲ ਚੜਾਉਂਦੇ ਹੋਏ ਗੁਰੂ ਕੇ ਸੂਰਮੇ ਉਹ ਆਏ ਆ ਜਿਨ੍ਹਾਂ ਨੂੰ ਬਹੁਤਿਆਂ ਨੂੰ ਸ਼ਸਤਰ ਚਲਾਉਣ ਦਾ ਜਾਂ ਅਭਿਆਸ ਹੈ ਨਹੀਂ, ਖੇਤੀਬਾੜੀ ਕਰਨ ਵਾਲੇ, ਜਿਹਦੇ ਹੱਥ ਵਿੱਚ ਕਸੀਆ ਆਇਆ ਉਹਨੇ ਮੋਢੇ ਤੇ ਕਸੀਆ ਹੀ ਚੱਕ ਲਿਆ, ਜਿਹਦੇ ਹੱਥ 'ਚ ਦਾਤਰੀ ਆਈ ਉਹਨੇ ਦਾਤਰੀ ਪਕੜ ਲਿਆਂਦੀ, ਕੋਈ ਕਈ ਮੋਢੇ ਤੇ ਰੱਖ ਕੇ ਆ ਗਿਆ, ਕਿਸੇ ਦੇ ਹੱਥ ਵਿੱਚ ਤੰਗਲੀ ਸੀ ਉਹ ਤੰਗਲੀ ਲੈ ਕੇ ਹੀ ਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤਕਰੀਬਨ 15,000 ਤੋਂ 20,000 ਦੀ ਫੌਜ ਇਕੱਠੀ ਹੋਈ ਆ। ਉਹਦੇ ਵਿੱਚ ਕੋਈ ਬਹੁਤੇ ਟ੍ਰੇਨਡ ਬੰਦੇ ਨਹੀਂ ਹੈ, ਬਹੁਤੇ ਤਾਂ ਵਾਹੀ ਜੋਤੀ ਕਰਨ ਵਾਲੇ ਸੀ ਪਰ ਗੁਰੂ ਤੇ ਭਰੋਸਾ ਰੱਖਣ ਵਾਲੇ ਨੇ। ਇੱਥੇ ਆਣ ਕੇ ਗਹਿਗਾ 'ਚ ਲੜਾਈ ਹੋਈ। ਕਹਿੰਦੇ ਹਾਥੀ ਦੇ ਉੱਪਰ ਚੜ੍ਹ ਕੇ ਬੈਠਾ ਹੋਇਆ ਵਜ਼ੀਰ ਖਾਂ ਤੇ ਭਾਈ ਬਾਜ ਸਿੰਘ ਨੇ ਬੜੀ ਤੇਜ਼ੀ ਨਾਲ ਜਦੋਂ ਇਹਦੇ 'ਤੇ ਹਮਲਾ ਕੀਤਾ, ਇਹ ਘੋੜੇ 'ਤੇ ਬੈਠ ਕੇ ਅੱਗੋਂ ਮੁਕਾਬਲਾ ਕਰਨ ਲੱਗਾ। ਬਾਬਾ ਫਤਿਹ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਉਹਨਾਂ ਨੇ ਅਚਾਨਕ ਆਣ ਕੇ ਸੱਜੇ ਪਾਸਿਓਂ ਐਸਾ ਸ੍ਰੀ ਸਾਹਿਬ ਦਾ ਵਾਰ ਕੀਤਾ ਵੀ ਜਿਵੇਂ ਆਪਾਂ ਗਾਤਰਾ ਪਾਉਂਦੇ, ਸੱਜੇ ਪਾਸਿਓਂ ਖੱਬੀ ਵੱਖੀ ਤੱਕ ਇਹਦਾ ਸਰੀਰ ਜਿਹੜਾ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ। ਜਦੋਂ ਪਤਾ ਸੀ ਵੀ ਇਹ ਪਾਪੀ ਮਰ ਗਿਆ ਤੇ ਇਹਦੇ ਨਾਲ ਦੇ ਦੌੜ ਗਏ। ਦੋਵਾਂ ਦਿਨਾਂ ਬਾਅਦ ਆਣ ਕੇ ਸਰਹੰਦ 'ਤੇ ਕਬਜ਼ਾ ਕੀਤਾ। ਸੁੱਚਾ ਨੰਦ ਪਾਪੀ ਨੂੰ ਵੀ ਸੋਧਾ ਲਾਇਆ ਗਿਆ ਤੇ ਉਹਦੇ ਨੱਕ ਵਿੱਚ ਨਕੇਲ ਪਾ ਕੇ ਦਰ ਦਰ ਤੋਂ ਭੀਖ ਮੰਗਵਾਈ ਗਈ। ਬਾਕੀ ਦੇ ਘਰ ਘਾਟ ਛੱਡ ਕੇ ਚਲੇ ਗਏ। ਸੁੱਚਾਨੰਦ ਪਾਪੀ ਜਿਹਨੇ ਅਨੇਕਾਂ ਪਾਪ ਕਰਕੇ ਦੌਲਤ ਇਕੱਠੀ ਕੀਤੀ ਹੋਈ ਸੀ ਉਹ ਛੱਡ ਕੇ ਨਾ ਗਿਆ ਤੇ ਸਿੰਘਾਂ ਦੇ ਡਿੱਕੇ ਆ ਗਿਆ। ਇੱਥੇ ਲਿਆ ਕੇ ਇਸ ਵਜ਼ੀਰ ਖਾਂ ਪਾਪੀ ਦੀ ਲਾਸ਼ ਇੱਕ ਦਰਖਤ ਨਾਲ ਲਮਕਾ ਦਿੱਤੀ ਗਈ ਤੇ ਕਈ ਦਿਨ ਗਿਰਜਾ ਦਾ ਮਾਸ ਨੋਚ ਨੋਚ ਕੇ ਖਾਂਦੀਆਂ ਰਹੀਆਂ। ਖੈਰ ਇਹ ਸਾਰੇ ਇਲਾਕੇ ਫਤਿਹ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਕੋਈ ਪੁੱਤ ਵੀ ਪਿਓ ਦੀ ਜਗ੍ਹਾ ਤੇ ਬੈਠਦਾ ਸਿੱਕਾ ਆਪਣਾ ਜਾਰੀ ਕਰਦਾ ਪਾਪਾ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਮ ਤੇ ਜਾਰੀ ਕੀਤਾ। ਕਿਸੇ ਥਾਂ ਤੇ ਵੀ ਆਪ ਗੁਰੂ ਬਣ ਕੇ ਤੇ ਆਗੂ ਬਣ ਕੇ ਨਹੀਂ ਬੈਠਾ, ਸਗੋਂ ਕਹਿੰਦਾ ਸੀ ਇਹ ਖਾਲਸੇ ਦਾ ਰਾਜ ਭਾਗ ਹੈ। ਜਿਹੜੇ ਲੋਕ ਵਾਹੀ ਕਰਨ ਵਾਲੇ ਸੀ ਜ਼ਮੀਨਾਂ ਦਾ ਹੱਕ ਉਹਨਾਂ ਨੂੰ ਦਵਾਇਆ। ਤਕਰੀਬਨ ਕੁਝ ਹੀ ਸਾਲਾਂ ਤੋਂ ਬਾਅਦ ਸੰਨ 1708 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ ਤੇ 8 ਸਾਲ ਇਹਨਾਂ ਨੇ ਰਾਜ ਭਾਗ ਕੀਤਾ ਤੇ ਐਸਾ ਰਾਜ ਭਾਗ ਕਾਇਮ ਕਰਕੇ ਦਿਖਾਇਆ ਦੁਨੀਆਂ ਤੇ ਅੱਜ ਤੱਕ ਉਹਨਾਂ ਵਰਗਾ ਰਾਜਾ ਕੋਈ ਹੋਇਆ ਨਹੀਂ। ਸਮਾਂ ਮਿੰਟ ਗਿਣਤੀ ਦੇ ਰਹਿ ਗਿਆ। ਅਖੀਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ। ਉਹਨਾਂ ਦੇ ਨਾਲ ਗਿਣਤੀ ਦੇ ਬਹੁਤ ਥੋੜ੍ਹੇ ਸਿੰਘ ਸੀ। ਗਿਣਤੀ ਦੀਆਂ ਕਿਰਪਾਨਾਂ ਕੇਵਲ 600 ਰੁਪਈਆ, 25-30 ਮੋਹਰਾਂ ਤੇ ਕੁਝ ਗਹਿਣੇ ਮਿਲੇ ਉਹਨਾਂ ਦੇ ਕੋਲੋਂ ਤੇ ਮਖੌਲ ਦੇ ਨਾਲ ਲਾਹੌਰ ਦਾ ਸੂਬੇਦਾਰ ਕਹਿੰਦਾ ਵੀ ਤੂੰ ਬਾਦਸ਼ਾਹ ਕਾਹਦਾ, 100 ਤੇਰੇ ਕੋਲ 600 ਤਾਂ ਰੁਪਈਆ ਮਿਲਿਆ। ਉਹ ਕਹਿੰਦੇ ਅਸੀਂ ਦੌਲਤ ਇਕੱਠੀ ਨਹੀਂ ਕਰਦੇ, ਜਿਨ੍ਹਾਂ ਦੀ ਹੋਵੇ ਉਹਨਾਂ ਵਿੱਚ ਹੀ ਵੰਡ ਦਿੰਦੇ ਭਾਈ, ਅਸੀਂ ਤੇਰੇ ਵਰਗੇ ਰਾਜੇ ਨਹੀਂ। ਹੁਣ ਇਹਨਾਂ ਨੇ ਸੋਚਿਆ ਵੀ 8 ਮਹੀਨੇ ਤਕਰੀਬਨ ਗੁਰਦਾਸ ਨੰਗਲ ਦੀ ਗੜੀ ਨੂੰ ਘੇੜਾ ਪਾਈ ਰੱਖਿਆ ਤੇ ਜਦੋਂ ਬਾਦਸ਼ਾਹ ਫਰਖੁਸ਼ੀਅਰ ਕੋਲ ਲੈ ਕੇ ਜਾਵਾਂਗੇ, ਉਹਨੇ ਕਹਿਣਾ ਵੀ 8 ਮਹੀਨੇ ਇੰਨੇ ਕੁ ਸਿੰਘਾਂ ਨੂੰ ਫੜਨ ਦੀ ਖਾਤਰ ਲਾ ਦਿੱਤੇ। ਇਹਨਾਂ ਨੇ ਜਿਹੜੇ ਘਰਾਂ ਦੇ ਵਿੱਚ ਸਿੰਘ ਰਹਿੰਦੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਉਹਨਾਂ ਨੂੰ ਇਕੱਠੇ ਕਰਕੇ 2000 ਜਿਹੜੇ ਸਿੱਖ ਸੀ ਜਿਨ੍ਹਾਂ ਦੇ ਦਾੜੀ ਕੇਸ ਰੱਖੇ ਹੁੰਦੇ ਸੀ ਉਹਨਾਂ ਦੇ ਸੀਸ ਧੜ ਤੋਂ ਜੁਦਾ ਕਰਕੇ ਨੇਜਿਆਂ ਦੇ ਉੱਤੇ ਟੰਗ ਲਏ। 740 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗੱਡਿਆਂ ਦੇ ਵਿੱਚ ਲੱਦ ਕੇ ਜਲੂਸ ਦੀ ਸ਼ਕਲ ਵਿੱਚ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਮੈਂ ਬੇਨਤੀ ਕਰਾਂ ਵੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕਹਿ ਦਿੱਤਾ ਵੀ ਆਪਣਾ ਧਰਮ ਤਬਦੀਲ ਕਰ ਲਓ। ਕਾਜੀ ਕਹਿੰਦਾ ਬੰਦਾ ਬਹਾਦਰ ਸਿਆਂ ਤੇਰੀ ਆਦਤ ਆ, ਤੂੰ ਗੁਰੂ ਅੱਗੇ ਵੀ ਕਈ ਬਦਲੇ ਆ, ਕਿਤੇ ਤੂੰ ਚਾਨਕੀ ਦਾਸ ਦਾ ਚੇਲਾ ਬਣਿਆ, ਕਿਤੇ ਰਾਮ ਜੀ ਦਾਸ ਦਾ ਚੇਲਾ ਬਣਿਆ, ਕਿਤੇ ਤੂੰ ਔਗੜ ਨਾਥ ਨੂੰ ਗੁਰੂ ਬਣਾਇਆ, ਅੱਜ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਬਣਾ ਕੇ ਬਹਿ ਗਿਆ ਤੇ ਇੱਕ ਗੁਰੂ ਹੋਰ ਬਦਲਣਾ ਕੀ ਫਰਕ ਪੈਂਦਾ। ਭਾਈ ਸਾਹਿਬ ਜੀ ਕਹਿੰਦੇ ਜਿੰਨੀ ਦੇਰ ਕੱਚਿਆਂ ਪਿੱਲਿਆਂ ਕੋਲ ਜਾਂਦਾ ਰਿਹਾ ਗੁਰੂ ਬਦਲਣੇ ਪਏ ਨੇ। ਕਹਿੰਦੇ ਐਸੇ ਮਰੋ ਜੇ ਬੋਹਰ ਨਾ ਮਰਨਾ, ਸੋ ਗੁਰ ਕਰੋ ਜੇ ਬੋਹਰ ਨਾ ਕਰਨਾ। ਹੁਣ ਪੂਰਾ ਗੁਰੂ ਮਿਲ ਗਿਆ, ਮੈਂ ਆਪਣਾ ਧਰਮ ਤਬਦੀਲ ਨਹੀਂ ਕਰਾਂਗਾ। ਇਹਨਾਂ ਨੇ 100-100 ਸਿੰਘ ਨੂੰ ਸ਼ਹੀਦ ਕੀਤਾ। ਇੱਕ ਮਾਤਾ ਭਾਵੇਂ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਇੱਕ ਚਿੱਠੀ ਲੈ ਕੇ ਆਉਂਦੀ ਆ, ਦੀਵਾਨ ਜਿਹੜਾ ਉਹਦੇ ਪਿੰਡ ਦਾ ਸੀ ਉਹਦੇ ਕੋਲ ਪਹੁੰਚ ਕੀਤੀ। ਫਰਖੁਸ਼ੀਅਰ ਕਹਿੰਦਾ ਛੱਡ ਦਿਆਂਗੇ ਪਰ ਇੱਕ ਅਗਵਾਈ ਦੀ ਲੋੜ ਆ। ਉਹ ਕਹਿੰਦੀ ਇੰਨੀ ਦੂਰੋਂ ਪੰਜਾਬ ਤੋਂ ਆਈ, ਅਗਵਾਈ ਕਿੱਥੋਂ ਲੈ ਕੇ ਆਵਾਂ। ਕਹਿੰਦੇ ਬਸ ਤੇਰਾ ਪੁੱਤ ਆਪ ਆਪਣੀ ਜ਼ਬਾਨ ਨਾਲ ਕਹਿ ਦੇਵੇ ਮੈਂ ਸਿੱਖ ਨਹੀਂ। ਭਾਵੇਂ ਕਤਲਗਾਹ ਦੇ ਵਿੱਚ ਕਈਆਂ ਨੂੰ ਸ਼ਹੀਦ ਕੀਤਾ ਜਾ ਰਿਹਾ, ਜਦੋਂ ਨੂੰ ਇਹ ਮਾਤਾ ਉਹ ਲੈਟਰ ਉਹ ਚਿੱਠੀ ਲੈ ਕੇ ਪਹੁੰਚਦੀ ਹੈ ਤੇ ਪੁੱਤ ਨੂੰ ਸ਼ਹੀਦ ਕਰਨ ਦੀ ਵਾਰੀ ਆ। ਉਹ ਜਾ ਕੇ ਕਹਿੰਦੀ ਵੀ ਮੇਰਾ ਪੁੱਤ ਤਾਂ ਵਿਆਹ ਕਰਾ ਕੇ ਆਇਆ ਸੀ, ਇਹ ਜੰਗਾਂ ਯੁੱਧਾਂ ਵਿੱਚ ਜਾਣ ਵਾਲਾ ਨਹੀਂ, ਇਹਨੂੰ ਭੁਲੇਖੇ ਨਾਲ ਲੈ ਆਏ ਆ। ਜਲਾਦ ਦਾ ਟੋਕਾ ਰੁਕ ਗਿਆ, ਕਹਿਣ ਲੱਗੇ ਵੀ ਤੂੰ ਬਹੁਤ ਕਿਸਮਤ ਵਾਲਾ, ਤੈਨੂੰ ਰਿਹਾ ਕਰਨ ਲੱਗੇ। ਕਹਿੰਦਾ ਵੀ ਕਾਹਤੋਂ ਕਰਨ ਲੱਗੇ? ਕਹਿੰਦੇ ਤੂੰ ਸਿੱਖ ਨਹੀਂ ਸੀ? ਉਹ ਕਹਿੰਦਾ ਵੀ ਨਹੀਂ, ਮੇਰੀ ਮਾਂ ਝੂਠ ਬੋਲਦੀ ਆ, ਮੈਨੂੰ ਮੇਰੇ ਭਰਾਵਾਂ ਕੋਲੇ ਛੇਤੀ ਪਹੁੰਚਾ ਦਿਓ। ਇੰਨਾ ਜਨੂੰਨ ਸੀ ਗੁਰੂ ਕੇ ਯੋਧਿਆਂ ਨੂੰ। 740 ਸਿੰਘ ਸੀ, ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਤਬ ਮਿਨਾਰ ਜਿੱਥੇ ਤੁਸੀਂ ਦੇਖਣ ਜਾਂਦੇ ਹੋ, ਇਹ ਥਾਵਾਂ ਤਾਂ ਅਸੀਂ ਦੇਖਦੇ ਰਹਿੰਦੇ ਹਾਂ। ਨਾਲ ਸਾਡਾ ਜਿਹੜਾ ਆਪਣਾ ਇਤਿਹਾਸਕ ਸਥਾਨ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਮਾਂ ਨੇੜੇ ਪੈਂਦਾ। ਜਦੋਂ ਦਿੱਲੀ ਜਾਓ ਉਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਿਆ ਕਰੋ। ਕੌਤਬ ਮੀਨਾਰ ਦੇ ਕੋਲੇ ਮਹਿਰੋਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਆਉਂਦਾ, ਹੱਥ ਕੜੀਆਂ ਬੇੜੀਆਂ ਲਾਈਆਂ ਹੋਈਆਂ ਨੇ, ਸਖ਼ਤ ਪਹਿਰੇ ਵਿੱਚ ਲਿਆਂਦਾ ਗਿਆ। ਸਭ ਤੋਂ ਪਹਿਲਾਂ ਉਹਨੂੰ ਡਰਾਵਾ ਦੇਣ ਵਾਸਤੇ ਕਹਿੰਦੇ ਨੇ ਵੀ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ, ਜਿਹੜੇ 4.25 ਸਾਲ ਦੇ ਨੇ, ਉਹਨਾਂ ਨੂੰ ਲੈ ਕੇ ਆਉਂਦਾ। ਕਹਿੰਦੇ ਵੀ ਆ ਖੰਜਰ ਪੜ ਤੇ ਆਪਣੇ ਪੁੱਤ ਨੂੰ ਕਤਲ ਕਰ, ਅਸੀਂ ਸੁਣਿਆ ਤੂੰ ਦਲੇਰ ਬਹੁਤ ਆ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਸਾਡੇ ਗੁਰੂ ਨੇ ਸਿੱਖਿਆ ਦਿੱਤੀ ਆ, ਅਸੀਂ ਕਿਸੇ ਬਾਲਕ ਤੇ ਕਿਸੇ ਮਜ਼ਲੂਮ ਤੇ ਹੱਥ ਨਹੀਂ ਚੁੱਕਦੇ। ਇਹ ਬਾਲਕ ਭਾਵੇਂ ਤੁਹਾਡਾ ਵੀ ਹੁੰਦਾ, ਕਿਸੇ ਜ਼ੁਲਮ ਕਰਨ ਵਾਲੇ ਦਾ, ਅਸੀਂ ਉਹਦੇ ਤੇ ਵੀ ਹੱਥ ਨਹੀਂ ਚੁੱਕਦੇ, ਇਹ ਤਾਂ ਮੇਰੀ ਆਪਣੀ ਸੰਤਾਨ ਆ। ਕਹਿੰਦੇ ਫਿਰ ਜੇ ਤੂੰ ਕਤਲ ਨਹੀਂ ਕਰਨਾ ਅਸੀਂ ਕਰਾਂਗੇ। ਜ਼ਮੀਨ ਤੇ ਲਿਟਾ ਲਿਆ ਜਲਾਦ ਨੇ, ਕਹਿੰਦੇ ਇੱਕ ਛੁਰੇ ਨਾਲ ਉਹਦੀ ਛਾਤੀ ਨੂੰ ਪਾੜ ਕੇ ਰੱਖ ਦਿੱਤਾ। ਕਾੜ ਕਾੜ ਕਰਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੇ ਸਿੰਘ ਦਾ ਦਿਲ ਧੜਕਦਾ ਹੋਇਆ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨ ਦਿੱਤਾ। ਉਹਨੂੰ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ, ਅਜੇ ਵੀ ਕਹਿ ਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਆ, ਮੇਰਾ ਮੈਨੂੰ ਮੁਬਾਰਕ ਆ, ਜਿਵੇਂ ਤੁਹਾਡਾ ਜੀ ਕਰੇ ਹੁਣ ਕਰ ਲਓ। ਇਹਨਾਂ ਨੇ ਕੀ ਕੀਤਾ ਵੀ ਪਹਿਲਾਂ ਆਪਾਂ ਉਹਨੂੰ ਸੰਨੀ ਕਹਿ ਦਿੰਦੇ, ਇੱਥੋਂ ਵਾਲੇ ਜਵਾਕਾਂ ਨੂੰ ਪਤਾ ਨਹੀਂ ਹੁੰਦਾ, ਚਲੋ ਪਲਾਸ ਕਹਿ ਲਓ। ਸੰਨੀਆਂ ਗਰਮ ਕਰਕੇ ਜਮੂਰਾਂ ਦੇ ਨਾਲ ਗਰਮ ਕਰਕੇ ਮਾਸ ਨੋਚਿਆ ਗਿਆ, ਸਰੀਏ ਗਰਮ ਕਰਕੇ ਸੱਜੀ ਅੱਖ ਕੱਢ ਦਿੱਤੀ, ਫਿਰ ਗਰਮ ਕਰਕੇ ਸਰੀਆ ਅੱਖ ਵਿੱਚ ਤੁੰਨ ਦਿੱਤਾ ਜਾਵੇ, ਤੁਸੀਂ ਦੇਖ ਲਓ ਵੀ ਉੱਥੇ ਪਾਣੀ ਬਣ ਜਾਂਦਾ ਸਾਰਾ ਕੁਝ ਹੀ, ਦੂਜੀ ਅੱਖ ਵੀ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਖੱਬੀ ਲੱਤ ਕੱਟੀ, ਫਿਰ ਸੱਜੀ ਕੱਟ ਦਿੱਤੀ, ਇਸੇ ਤਰ੍ਹਾਂ ਦੋਵੇਂ ਬਾਹਾਂ ਕੱਟ ਦਿੱਤੀਆਂ ਤੇ ਅਖੀਰ ਨੂੰ ਇੱਕ ਲੋਹੇ ਦਾ ਥੌੜਾ ਸਿਰ ਵਿੱਚ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ। ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ, ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਦੁਨੀਆਂ ਦੇ ਤਖ਼ਤ ਤੋਂ ਮਿਟ ਜਾਂਦੀਆਂ ਨੇ, ਆਪਾਂ ਖੁਦ ਇਤਿਹਾਸ ਪੜ੍ਹੀਏ। ਇਤਿਹਾਸ ਸਿਰਜਿਆ ਬਹੁਤ ਆ, ਅਸੀਂ ਸੰਭਾਲਿਆ ਬੜਾ ਘੱਟ ਆ, ਪੜ੍ਹਨ ਦਾ ਸਾਨੂੰ ਬਹੁਤ ਘੱਟ ਸ਼ੌਂਕ ਆ। ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਸਾਰਿਆਂ ਨੂੰ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਹੁਣਾਂ ਤੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਸ ਨੂੰ ਸਤਿਕਾਰਯੋਗ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜਿਨ੍ਹਾਂ ਨੇ ਚੱਲੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸੰਗਤਾਂ ਨੂੰ ਸਰਵਣ ਕਰਾਈ ਹੈ, ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ ਉਸ ਸੰਬੰਧ ਵਿੱਚ ਵਿਚਾਰਾਂ ਸਰਵਣ ਕਰਾਈਆਂ ਨੇ ਸੰਗਤਾਂ ਵੱਲੋਂ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਹੁਣ ਸਮਾਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੇ ਜੱਥੇ ਦਾ ਹੈ। ਆਓ ਤਿੰਨਾਂ ਪਾਸੋਂ ਇੱਕ ਘੰਟੇ ਵਾਸਤੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vai. Tira um.

ਦੇ ਮੋਢੀ, ਸਿੱਖ ਕੌਮ ਦੇ ਮਹਾਨ ਜਰਨੈਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਾਂ ਨਾਲ ਨਿਵਾਜੇ ਹੋਏ ਮਹਾਨ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਸ਼ਹਾਦਤ ਦਾ ਦਿਨ ਸਮੁੱਚੀ ਕੌਮ ਮਨਾ ਰਹੀ ਹੈ, ਕੁਟਾਨ ਕੁਟਾਨ ਨਮਸਕਾਰ ਉਹਨਾਂ ਦੇ ਚਰਨਾਂ 'ਤੇ। ਕੈਸਾ ਜੀਵਨ ਸੀ, ਜੰਮੂ ਦੀ ਰਿਆਸਤ ਰਜੌਰੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ। ਰਾਜਪੂਤ ਘਰਾਣੇ 'ਚ ਹੋਣ ਕਰਕੇ ਤੀਰ ਅੰਦਾਜ਼ੀ ਦੇ ਵਿੱਚ ਬੜੇ ਮਾਹਿਰ ਨੇ, ਅਕਸਰ ਸ਼ਿਕਾਰ ਖੇਡਿਆ ਕਰਦੇ ਸੀ। ਇੱਕ ਦਿਨ ਸ਼ਿਕਾਰ ਖੇਡਿਆ, ਮਾਧੋ ਨਾਮ ਰੱਖਿਆ ਮਾਪਿਆਂ ਨੇ ਲਛਮਣ ਦਾ, ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਅਤੇ ਬੱਚੇ ਤੜਫ ਤੜਫ ਕੇ ਅੱਖਾਂ ਦੇ ਸਾਹਮਣੇ ਮਰੇ। ਮਨ ਵਿੱਚ ਬੈਰਾਗ ਆਇਆ ਅਤੇ ਨਾਮ ਰੱਖਿਆ ਮਾਧੋ ਦਾਸ ਬੈਰਾਗੀ। ਮਾਂ ਇਹਨਾਂ ਨੂੰ ਬੈਰਾਗੀਆਂ ਦੇ ਡੇਰੇ ਲੈ ਗਏ, ਕਦੇ ਰਾਮ ਜੀ ਦਾਸ, ਕਦੇ ਜਾਨਕੀ ਦਾਸ ਨੂੰ ਗੁਰੂ ਬਣਾਇਆ, ਕਦੇ ਅਗੜਨਾਥ ਨੂੰ, ਕਦੇ ਸਮਰੱਥ ਰਾਮਦਾਸ ਨੂੰ। ਕੁਛ ਰਿਧੀਆਂ ਸਿੱਧੀਆਂ ਇਹਨਾਂ ਕੋਲ ਪ੍ਰਾਪਤ ਹੋਈਆਂ ਅਤੇ ਮਾਧੋ ਦਾਸ ਬੈਰਾਗੀ ਹੁਣ ਨੰਦੇੜ ਦੀ ਧਰਤੀ 'ਤੇ ਆਪਣਾ ਡੇਰਾ ਲਾਇਆ। ਜਿਹੜਾ ਵੀ ਇਸਦੇ ਅਸਥਾਨ 'ਤੇ ਆਉਂਦਾ ਸੀ, ਕਰਾਮਾਤੀ ਸ਼ਕਤੀਆਂ ਵਰਤਾ ਕੇ ਕਹਿੰਦੇ ਪਲੰਘ ਉਡਾ ਦਿੰਦਾ ਸੀ, ਖਿੱਲੀ ਉਡਾਉਂਦਾ ਸੀ। ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ 'ਤੇ ਪਹੁੰਚੇ ਅਤੇ ਜੈਤ ਰਾਮ ਕਹਿਣ ਲੱਗੇ, ਬਿਲਕੁਲ ਮਾਧੋ ਦਾਸ ਬੈਰਾਗੀ ਦੇ ਡੇਰੇ ਨਾ ਜਾਇਓ। ਅਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਜ਼ਰੂਰ ਜਾਣਾ, ਥੋੜ੍ਹਾ ਜਿਹਾ ਤਰਾਸ਼ਣ ਦੀ ਲੋੜ ਹੈ, ਕੜਨ ਦੀ ਲੋੜ ਹੈ, ਉਸਨੂੰ ਬੰਦਾ ਬਣਾਵਾਂਗਾ।

ਨਾਲੇ ਕੰਮ ਕਰਨੇ ਪੈਣਗੇ ਆਖੋ ਵਾਹਿਗੁਰੂ। ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦੀ ਬੋਲ ਅੰਮ੍ਰਿਤ ਦੀ ਦਾਤ ਦਵਾਈ ਅਤੇ ਨਾਮ ਰੱਖਿਆ ਭਾਈ ਗੁਰਬਖਸ਼ ਸਿੰਘ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਸਿੱਧ ਹੋਇਆ। ਜਦੋਂ ਸਾਰਾ ਇਤਿਹਾਸ ਸੁਣਾਇਆ, ਵਜ਼ੀਰ ਖਾਂ ਨੂੰ ਸੋਧਣਾ, ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸੋਧਣਾ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਉਹਨਾਂ ਜਲਾਦਾਂ ਨੂੰ ਸ਼ਾਸਨ ਬੇਗ, ਵਾਸ਼ਨ ਬੇਗ ਨੂੰ ਸਮਾਣੇ ਜਾ ਕੇ ਸੋਧਣਾ। ਪੰਜ ਤੀਰ ਆਪਣੇ ਪੱਥੇ 'ਚੋਂ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਨੇ, ਸ੍ਰੀ ਸਾਹਿਬ ਦਿੱਤੀ, ਪੰਜ ਸਿੰਘ ਦਿੱਤੇ, ਜੰਗੀ ਨਗਾਰਾ ਅਤੇ ਝੰਡਾ ਦਿੱਤਾ। ਜਦੋਂ ਥਾਪੜਾ ਦੇ ਕੇ ਭੇਜਿਆ, ਸਭ ਨਾਲੋਂ ਪਹਿਲਾਂ ਅਲੱਗ ਅਲੱਗ ਸਥਾਨਾਂ ਤੋਂ ਹੁੰਦੇ ਹੋਏ ਸਿੰਘ ਨਾਲ ਰਲਦੇ ਗਏ। ਕਪੂਰੀ ਵਿਖੇ ਇਹਨਾਂ ਨੇ ਜੋ ਬਸੀ ਪਠਾਣਾ ਦਾ ਹਾਕਮ ਸੀ, ਜ਼ੁਲਮ ਢਾ ਰਿਹਾ ਸੀ, ਉਸਨੂੰ ਸੋਧਿਆ। ਫਿਰ ਸਡੌਰੇ ਅਤੇ ਕਿਲੇ 'ਤੇ ਕਬਜ਼ਾ ਕੀਤਾ, ਇੱਥੇ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸੋਧਿਆ। ਇਸ ਤੋਂ ਬਾਅਦ ਸਮਾਣੇ ਵਿਖੇ ਸ਼ਾਸਨ ਬੇਗ ਅਤੇ ਬਾਸ਼ਨ ਬੇਗ, ਉਹ ਦੋ ਜਲਾਦ ਜਿਹਨਾਂ ਤਨ ਤਨ ਬਾਬਾ ਜ਼ੋਰਾਵਰ ਸਿੰਘ, ਤਨ ਤਨ ਬਾਬਾ ਫਤਿਹ ਸਿੰਘ ਨੂੰ ਜ਼ਿੰਦਾ ਨੀਹਾਂ ਚਿਣਿਆ ਸੀ ਸਰਹੰਦ ਵਿਖੇ, ਉਹਨਾਂ ਦਾ ਸੋਧਾ ਲਾਇਆ ਅਤੇ ਅਖੀਰ ਵੀ ਚੱਪੜ ਚਿੜੀ ਦੇ ਮੈਦਾਨ 'ਤੇ ਪਹੁੰਚੇ। ਦੋ ਦਿਨ ਗਹਿਗਾ 'ਚ ਲੜਾਈ ਹੁੰਦੀ ਹੈ ਸਾਧ ਸੰਗਤ। ਵਜ਼ੀਰ ਖਾਂ ਦੇ ਦੋ ਟੁਕੜੇ ਕੀਤੇ ਦਰਖਤ ਨਾਲ ਬੰਨਿਆ, ਨਾ ਉਸਨੂੰ ਧਰਤੀ ਨੇ ਝੱਲਿਆ ਨਾ ਸਮਾਨ ਨੇ। ਦੀਵਾਨ ਸੁੱਚਾਨੰਦ ਨੂੰ ਖਤਮ ਕੀਤਾ। 700 ਸਾਲ ਪੁਰਾਣੀ ਮੁਗਲ ਸਲਤਨਤ ਕੇਵਲ 1.5 ਸਾਲਾਂ ਦੇ ਵਿੱਚ ਉਸਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਇਤਨੀ ਆਤਮਕ ਸ਼ਕਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ, ਇਤਨਾ ਬਲ ਸੀ ਉਹਨਾਂ ਅੰਦਰ। ਅਤੇ ਖਾਲਸੇ ਝੰਡਾ ਲਹਿਰਾਇਆ, ਬਾਬਾ ਬਾਠ ਸਿੰਘ ਨੂੰ ਸਰਹੰਦ ਦਾ ਖਾਲਸਾ ਗਵਰਨਰ ਕਾਇਮ ਕੀਤਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਐਸਾ ਖਾਲਸਾ ਰਾਜ ਜਿਹੜਾ ਧਰਮ ਨਿਰਪੱਖ ਰਾਜ ਸੀ, ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਧੰਨ ਗੁਰੂ ਨਾਨਕ ਅਤੇ ਧੰਨ ਗੁਰੂ ਗੋਬਿੰਦ ਸਿੰਘ ਨਾਂ 'ਤੇ ਸ਼ਾਹੀ ਸਿੱਕਾ ਅਤੇ ਮੋਹਰਾਂ ਜਾਰੀ ਕੀਤੀਆਂ। ਅਖੀਰ ਵਿੱਚ ਆਪਣੇ ਸੰਗੇ ਸਾਥੀਆਂ ਦੇ ਨਾਲ ਗੁਰਦਾਸ ਨੰਗਲ ਦੀ ਗੜੀ ਵਿੱਚ ਛੁਪੇ ਨੇ। ਤੁਰਕ ਸੈਨਾ ਇਹਨਾਂ ਦਾ ਫੌਜ ਪਿੱਛਾ ਕਰ ਰਹੀ ਹੈ। ਕਾਫ਼ੀ ਵੱਡੀ ਗਿਣਤੀ 'ਚ 8 ਮਹੀਨੇ ਘੇਰਾ ਪਾਈ ਰੱਖਿਆ ਗੁਰਦਾਸ ਨੰਗਲ ਗੜੀ ਨੂੰ। ਜਦੋਂ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ 'ਚ ਅਤੇ ਬਾਕੀ ਸਿੰਘ 700 ਦੀ ਗਿਣਤੀ ਇਤਿਹਾਸ ਨੇ ਲਿਖਿਆ, ਨਗਰ ਕੀਰਤਨ ਜਲੂਸ ਦੀ ਸ਼ਕਲ ਵਿੱਚ ਗੱਡਿਆਂ 'ਤੇ ਬੰਨ ਕੇ ਤੋਰਿਆ। ਦਿੱਲੀ ਦੇ ਵਿੱਚ ਜਦੋਂ ਇਹ ਭਿਆਨਕ ਦ੍ਰਿਸ਼ ਨਜ਼ਰ ਆਇਆ, ਮਹਿਰੋਲੇ ਦੀ ਧਰਤੀ ਹੈ ਜਿੱਥੇ ਕੁਤਬ ਮੀਨਾਰ ਹੈ, ਬਹਾਦਰ ਸ਼ਾਹ ਦਾ ਕਬਰ ਹੈ, ਉਸ ਸਥਾਨ ਦੇ ਬਿਲਕੁਲ ਨਾਲ ਇਹਨਾਂ 700 ਸਿੰਘਾਂ ਨੂੰ ਫਿਰ ਰੋਜ਼ਾਨਾ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ। ਸ਼ਾਇਦ ਇਹ ਈਨ ਮੰਨ ਲੈਣ, ਪਰ ਇਤਨੀ ਬਖਸ਼ਿਸ਼ ਸੀ ਅੰਮ੍ਰਿਤ ਦੀ ਸ਼ਕਤੀ ਦੀ, ਇਤਨਾ ਇਹਨਾਂ ਦੇ ਅੰਦਰ ਅਭਿਆਸ ਸੀ, ਟਸ ਤੋਂ ਮਸ ਨਹੀਂ ਹੋਇਆ। ਖੀਰ ਵੀ ਦੇਖਿਆ, ਜਦੋਂ 700 ਸਿੰਘ ਸ਼ਹੀਦ ਹੋ ਗਏ, ਫਿਰ ਵੀ ਅਡੋਲ ਨੇ 4.25 ਸਾਲ ਦਾ ਬੇਟਾ ਇਹਨਾਂ ਦਾ ਬਾਬਾ ਅਜੈ ਸਿੰਘ, ਉਸਦਾ ਕਲੇਜਾ ਕੱਢਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁਨਿਆ। ਅਖੀਰ ਵੀ ਜਦੋਂ ਦੇਖਿਆ ਅਡੋਲ ਨੇ, ਫਿਰ ਉਹਨਾਂ ਨੇ ਜ਼ੁਲਮ ਦੀ ਇੰਤਹਾ ਸੀ, ਇਤਨੇ ਕੈਟ ਆਏ, ਕਹਿੰਦੇ ਦੋਨੋਂ ਅੱਖਾਂ ਕੱਢੀਆਂ, ਅਤੇ ਬਾਬਾ ਬੰਦਾ ਸਿੰਘ ਬਹਾਦਰ ਉੱਚੀ ਆਵਾਜ਼ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਗਏ। ਅਖੀਰਲੇ ਦਮ ਤੱਕ ਧੰਨ ਗੁਰੂ ਗੋਬਿੰਦ ਸਿੰਘ ਗਿਆ। ਉਹਨਾਂ ਨੇ ਸੀ ਤੱਕ ਨਹੀਂ ਕੀਤੀ, ਲੱਤਾਂ ਤੱਕ ਵੱਢ ਦਿੱਤੀਆਂ, ਦੋਨੋਂ ਹੱਥ ਵੱਢ ਦਿੱਤੇ। ਐਸੇ ਸੂਰਮੇ ਦਾ ਸ਼ਹਾਦਤ ਦਾ ਦਿਨ ਹੈ। ਆਪਾਂ ਪ੍ਰਣ ਕਰੀਏ, ਜੇ ਉਹਨਾਂ ਨੂੰ ਯਾਦ ਕਰ ਰਿਹਾ, ਫਿਰ 4 ਤਰੀਕ ਨੂੰ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ, ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋ, ਫਿਰ ਅੰਮ੍ਰਿਤ ਦੀ ਸ਼ਕਤੀ ਤਾਂ ਕਿਤਨਾ ਵੱਡਾ ਕ੍ਰਿਸ਼ਮਾ ਹੈ। ਇੱਕ ਵੈਸ਼ਨੂ ਸਾਧੂ ਜਿਹੜਾ ਸੰਸਾਰ ਤਿਆਗੀ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਉਸਨੂੰ ਸਿਰਲੱਥ ਅਦੁੱਤੀ ਸੂਰਮਾ ਤੱਕ ਬਣਾ ਦਿੱਤਾ, ਸੂਰਬੀਰ ਯੋਧਾ ਬਣਾ ਦਿੱਤਾ। ਸਾਰਿਆਂ ਨੇ ਜਿੱਥੇ ਅੱਜ ਜਪਜੀ ਸਾਹਿਬ ਦਾ ਪਾਠ ਉਸ ਮਹਾਨ ਯੋਧੇ ਨੂੰ ਸਮਰਪਿਤ ਹੁੰਦਿਆਂ ਸ਼ਰਧਾਂਜਲੀ ਭੇਟ ਕਰਦਿਆਂ, ਸੌਣ ਤੋਂ ਪਹਿਲਾਂ ਇੱਕ ਇੱਕ ਜਪਜੀ ਦਾ ਪਾਠ ਸਾਰਿਆਂ ਨੇ ਕਰਨਾ। ਆਓ ਐਸੇ ਸੂਰਮੇ ਦੇ ਚਰਨਾਂ 'ਤੇ ਨਮਸਕਾਰ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ।

ਇਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ

ਕਬਹੂ ਨਾ ਛਾਡੈ ਖੇਤਾ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾਸੈ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਕੀਰਤਨ ਗੁਰ ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਅਨੰਦ ਸਾਹਿਬ ਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰੱਛਿਆ ਕਰਹੀ ਸੋ ਹਮਰੀ ਰੱਛਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਕਬੀਰਾ ਐਸੀ ਹੋਏ ਪਰੀ ਮਨ ਕੋ ਭਾਵਤ ਕੀਨਾ ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿਡੋਰਾ ਲੀਨਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ

0: ਸੋ ਕਹੋ ਡਲ ਗੁਰ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਨਾ ਵਾਹਿਗੁਰੂ ਜੀ ਰਾਗ ਬਰਾੜੀ ਮਹਿਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲਹਾ ਜਿਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲਾ ਹਜ ਸਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾ ਜੋ ਚਾਤ ਸੋਈ ਮਨ ਪਾਇਓ ਕਰਕੇ ਬਾਹਰ ਨਾਮ ਦਿਵਾਇਓ ਸਰਵ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਸਰਵ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ।

ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਆਉ ਖੁਦ ਦੀਆ ਏਕਾ ਲਿਵਲਾਈ। ਰਹਾਉ ਰੱਖ ਲਈਏ ਤੈਂ ਰੱਖਣ ਹਾਰ, ਸਾਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟ ਹੈ ਨਿਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜੇਵਾ ਮਨ ਵੈ ਚਿਤ ਬੋ ਚਿਤ ਬਨੀ।

ਸਾਰ ਸਤਿਗੁਰ ਪ੍ਰਸਾਦ ਜੈ ਕਰ ਕੀਤਾ ਕੀਏ ਕਰ ਤੇਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸੇਵਰ ਹੋ ਸਿਜਣਹਾਰ ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਘਰੇ ਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਾਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ

ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲੇ ਅਨ ਲੋ ਪਵਣ ਚਬਰੋ ਕਰੇ ਸਗਲ ਬੁਨਰਾਈ ਪੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੁਤ ਨਨੈਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਓਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ

ਤੇ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚੱਲ ਹੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਤ ਘਟੇ ਦਿਨ ਸਰੈਣਾਰੇ, ਮਨ ਗੁਰਮਿਲ ਕਾਜ ਸਵਾਰੀ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੁ ਰਸ, ਆ ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਜੀਓ ਪਿੰਡਾ।

ਓਟਿਆਂ ਦੀ ਓਟ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾ ਬਖਸ਼ ਦੇਣਾ ਜੀ। ਹੁਣ ਕਿਰਪਾ ਕਰੋ, ਆਪਣੇ ਨਿੱਜ ਅਸਥਾਨਾਂ 'ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

जिन हर नाम, हर नाम जिन नानक सत गौर, तिन हार पूज हर पूज।

0: ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ,
1: ਗੁਰੂ ਕੁਛਾਂ ਬੈਦ ਕਰਕ ਜਾਵੇ ਨਿਹਾਲੋ ਜਾਵੇ ਸ਼ਹੀਦਾਂ ਸਿੰਘਾਂ ਨੇ ਮਾਨੂ ਭਾਵੇ
0: ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ, ਨਾਗ ਤੇ ਦੀਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

아니요, 아니요.

ਤੂੰ ਅਥਾਹ ਅਪਾਰ ਅਤਿ ਉੱਚਾ, ਕੋਈ ਅਵਰ ਨਾ ਤੇਰੀ ਪਾਤੇ। ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਾਹੀ ਸੁਖ ਦਾਤੇ। ਦਿਨ ਰਹਿਣ ਸਾਸ ਸਾਸ ਗੁਣ ਗਾਵਣ, ਜੇ ਸੁਆਮੀ ਤੁਦ ਭਾਵਾਂ। ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾਂ। ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜਾਚਕ ਜਨ ਜਾਚੈ ਪ੍ਰਭ ਦਾਨ,

ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਧਨਾਸਰੀ ਅੰਦਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਅੰਗ 663 ਤੋਂ ਆਰੰਭ ਹੋ ਕੇ 664 ਉੱਪਰ ਸਮਾਪਤ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

जप आद सच जुगाद सच है भी सच नानक होसी भी सच।

ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ।

ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰ ਠੋ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉਂ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ।

ਨਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ

ਸਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ

ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ

ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ।

ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਸ ਅਠਾਰਹ ਕਹਿਣ ਕਤੇਬਾ ਅਸੁਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਤਵਾਹ ਪਵਹੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ।

ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦਮਾਰ, ਇਹ ਭੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ।

ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸ਼ਰ

ਏਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ।

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀ ਤਾਇ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ

ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵੈ ਭਾਗ ਆਦਿ।

ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ।

ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਵਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੈ ਪਿੱਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ।

ਕਰਹਿ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਲੋ ਲੋ ਆਕਾਰ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ

ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ

ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੀ ਸਾਹਾਣ ਗਣਜੈ ਤਿਰਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਆ

ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤਰਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ

ਸਤਿਓ ਸਵਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਦ ਭਾਰ ਛੰਦ ਤੁਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ।

ਚਤਰ ਚਕਰ ਵਰਤੀ, ਚਤਰ ਚਕਰ ਭਰਤੀ, ਚਤਰ ਚਕਰ ਪਾਲੇ, ਚਤਰ ਚਕਰ ਕਾਲੇ, ਚਤਰ ਚਕਰ ਪਾਸੇ, ਚਤਰ ਚਕਰ ਵਾਸੇ, ਚਤਰ ਚਕਰ ਮਾਨਿਆ, ਚਤਰ ਚਕਰ ਦਾਨਿਆ, ਚਾਚਰੀ ਛੰਦ ਨਾ ਸੱਤਰੈ, ਨਾ ਮਿੱਤਰੈ, ਨਾ ਭਰਮੰਗ, ਨਾ ਪਿੱਤਰੈ, ਨਾ ਕਰਮੰਗ, ਨਾ ਕਾਏ, ਅਜਨਮੰਗ, ਅਜਾਏ, ਨਾ ਚਿੱਤਰੈ, ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ, ਅਦੀਸੈ, ਅਦ੍ਰਿਸੈ, ਅਕ੍ਰਿਸੈ, ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ, ਕਿ ਆਸ਼ਜ ਦੇਸੈ, ਕਿ ਆਪ ਜਪੇਸੈ, ਕਿ ਆਗੰਜ ਕਰਮੈ, ਕਿ ਆਪੰਜ ਭਰਮੈ, ਕਿ ਆਪਿਜ ਲੋਕੈ, ਕਿ ਆਦਿਤ ਸੋਕੈ, ਕਿ ਅਵਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿ ਆਸੋਕ ਵਰਨੈ, ਕਿ ਸਰਬਾ ਭਰਨੈ, ਕਿ ਜਗਤੰ ਕ੍ਰਿਤੀ ਹੈ, ਕਿ ਛਤਰੰ ਛਤਰੀ ਹੈ, ਕਿ ਬ੍ਰਹਮੰ ਸਰੂਪ।

ਚਰਪਟ ਛੰਦ ਤੁਆ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਛੰਦ ਤੁਆ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰ ਨਾ ਪੁੱਤਰ ਨਾ ਸੱਤਰ ਨਾ ਮਿੱਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾ

ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ਼ਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ਼ ਹੈ ਗਰੀਬੁਲ ਨਿਵਾਜ਼ ਹੈ ਹਰੀਫੁਲ ਸਿਕਨ ਹੈ ਰਾਸੁਲ ਫਕਨ ਹੈ ਕਲੰਕੰ ਪ੍ਰਣਾਸ ਹੈ।

ਹਮੇ ਸੁਲ ਭੇਖ ਹੈ, ਜ਼ਮੀਨ ਉਲ ਜ਼ਮਾਂ ਹੈ, ਅਮੀ ਕੁਲ ਇਮਾਂ ਹੈ, ਕਰੀਮ ਉਲ ਕਮਾਲ ਹੈ, ਕਿਦਰਤ ਜਮਾਲ ਹੈ, ਕਿ ਅਤਲੰਗ ਅਨਾ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਤਲੰਗ ਅਨੰਗ ਹੈ, ਕਿ ਮਿੱਤੋ ਭੰਗ ਹੈ, ਮਦ ਭਾਰ ਛੰਦ ਤੋ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਭੰਜ, ਅਨਗਨ ਪ੍ਰਣਾਮ, ਮੁਨ ਮੁਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮੁਦਾਮ, ਅਨਛਿਜ ਅੰਗ, ਆਸਨ ਭੰਗ, ਉਪਮਾ ਪਾਰ, ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨੁਭਵ ਅਨਾਸ, ਧ੍ਰਿਤ ਧਰ ਤੁਰਾਸ, ਆ ਜਾਨ ਬਾਹੁ ਏਕੈ ਸਦਾਹੁ, ਓਅੰਕਾਰ ਆਦਿ ਕਤਨੀ ਅਨਾਦ, ਖਲ ਖੰਡ ਖਿਆਲ, ਗੁਰਵਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਛਿਜ ਗਾਤ, ਆ ਜਿਜ ਨਾ ਬਾਤ, ਅਨਝੰਜ ਗਾਤ, ਅਨਰੰਜ ਬਾਤ, ਅਨ ਟੁੱਟ ਭੰਡਾਰ, ਅਨ ਠਟ ਅਪਾਰ, ਅਢੀਠ ਧਰਮ, ਅਤ ਢੀਠ ਕਰਮ, ਅਣਵਰਣ ਅਨੰਤ ਦਾਤਾ ਮਹੰਤ।

ਵੋ ਵਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਵੰਪਰ ਹੈ, ਸਰਵੰਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡ ਸ ਹੈ, ਖਲ ਖੰਡ ਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜੱਪਾ ਜਪ ਹੈ, ਅਥੱਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਵਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਿਆ ਹੈ, ਨ੍ਰਿਪ ਨਾਇਕ ਹੈ, ਸਰਬ ਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ,

ਆਕਾਸ਼ ਅਗੰਜ ਭੰਜ ਲਖ ਭਖ ਅਕਾਲ ਦਿਆਲ ਲੇਖ ਭੇਖ ਅਨਾਮ ਅਕਾਮ ਅਗਾਹ ਢਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਗੰਜੁਲ ਅਨਾਮੇ ਸਮਸਤੁਲ ਨਿਵਾਸੇ ਇੰਦ੍ਰ ਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕ੍ਰੀਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸਵਯੰਭਵ ਸੁਭੰ ਸਰਬਦਾ

ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜਜੂ ਕਰੀਅਹ ਰੱਛਾ, ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਕਰ ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ।

ਘਾਤਾ ਜੇ ਅਸ ਤੁਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ

ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਝੋਂ, ਕਿਆ ਕਰੇ ਵੇਚਾਰੀਆ, ਤੁਧ ਬਾ

ਨਾਨਕ ਸੁਣੋ ਸੰਤੋ ਕਥਿਹੁ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਵਲੀ ਪਾਈ ਆ।

ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।

ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ।

ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ।

ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇਹ ਸਹਿ ਸਾਹਿਬ ਜਾਏ, ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ।

ਜਿਉ ਨਿਰਮਲ ਬਾਹਰੋ ਨਿਰਮਲ ਬਾਹਰ ਹੋਤਾ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ।

ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ।

ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ

ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏ ਕਿਸ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਆਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨਿਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੈ ਜਿਚਰ ਹਰ

ਇੱਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰਿਆ ਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।

ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ। ਸੱਚ ਅਲੱਖ ਵਡਾਣੀ ਤਾਕੀਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸੱਚ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ

ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੈ ਜਾਤ ਉਦ ਭਾਵੈ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ

ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਗਰੀਬਨ ਵਾਜ ਬੱਚਿਆਂ ਨੂੰ ਦੀਰਘਾਯੂ ਉੱਚ ਵਿਦਿਆ ਦੀ ਦਾਤ, ਗੁਰਸਿੱਖੀ ਜੀਵਨ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਖਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ

ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ।

ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਇਹੋ ਧਨ ਅਖੁੱਟ ਨਾ ਨਿਖੁੱਟੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहिगुरु जी का खालसा, वाहिगुरु जी की।

Ward. Mm-hmm.

Agni, or Luz.

ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਵਚਨ ਹਨ। ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਤ ਜੀਵਨਾ। ਸਫਲ ਜੀਵਨ ਦੀ ਕੋਈ ਨਿਸ਼ਾਨੀ ਹੈ ਪਰਮੇਸ਼ਰ ਦੀ ਬੰਦਗੀ ਕਰਨੀ, ਉਸਦੇ ਨਾਮ ਨੂੰ ਜਪਦੇ ਰਹਿਣਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਇੱਕ ਥਾਂ ਧੰਨ ਗੁਰੂ ਅਰਜਨ ਦੇਵ ਕਹਿੰਦੇ ਜੀਵਨ ਦੀ ਪਰਿਭਾਸ਼ਾ ਹੈ ਸੰਗਤ ਵਿੱਚ ਆ ਕੇ ਉਸ ਇੱਕ ਓਂਕਾਰ ਦੀ ਸਿਫਤ ਕਰਨੀ, ਉਸਦਾ ਨਾਮ ਜਪਣਾ। ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦੇ ਚਰਨਾਂ ਵਿੱਚ ਤਿੰਨ ਸਿੱਖ ਆਏ ਨੇ, ਸੰਤ ਰਾਮ, ਰਾਮ ਲਾਭ ਅਤੇ ਸਦਾ ਮਲ। ਇਹਨਾਂ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ ਜੀਵਨ ਦਾ ਰੂਪ ਕੀ ਆਖੋ ਵਾਹਿਗੁਰੂ। ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਈ, ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਹ। ਸੰਤਾਂ ਦੀ ਦੌਲਤ ਕੀ ਹੈ? ਸਿਫਤ ਕਰਦੇ ਰਹਿਣਾ, ਗੋਪਾਲ ਦਾ ਜਸ ਕਰਦੇ ਰਹਿਣਾ। ਨਾਨਕ ਉਬਰੇ ਨਾਮ ਜਪ ਦਰ ਸੱਚਾ ਸ਼ਾਬਾ। ਤੇ ਸੰਤ ਜਨ ਸਿਫਤ ਕਰਦਿਆਂ ਹੀ ਪਾਰ ਹੋ ਰਹੇ ਹਨ। ਤੇ ਸੁਣ, ਜੀਵਨ ਸਫਲ ਕਰਨ ਆਏ ਹੋ, ਕਿਵੇਂ ਹੋਏਗਾ? ਭਾਈ ਗੁਰਦਾਸ ਜੀ ਦੀ ਇੱਕ ਪੌੜੀ ਨੂੰ ਕਿਤੇ ਕਮਾ ਲੈਣਾ, ਜਿਉਂਦਿਆਂ ਤੁਸੀਂ ਜੀਵਨ ਸਫਲ ਕਰ ਲਓਗੇ। ਛੇ ਪੌੜੀਆਂ ਹਨ, ਛੇ ਗੁਣਾਂ ਨੂੰ ਗ੍ਰਹਿਣ ਕਰਨ ਲਈ, ਕੁਛ ਔਗੁਣਾਂ ਨੂੰ ਤਿਆਗਣ ਲਈ ਕਿਹਾ ਉਹਨਾਂ ਨੇ। ਜਦੋਂ ਸ਼ਬਦ ਦਾ ਅਭਿਆਸ ਕਰਕੇ ਇਹ ਅਵਸਥਾ ਜਿਉਂਦਿਆਂ ਤੁਹਾਡੇ ਅੰਦਰ ਪ੍ਰਗਟ ਹੋ ਗਈ, ਤੁਸੀਂ ਜਿਉਂਦਿਆਂ ਹੀ ਮੁਕਤ ਹੋ ਗਏ, ਸਹਿਜ ਦੀ ਅਵਸਥਾ ਵਿਚੇੜ ਹੋ ਗਏ। ਇੱਕ ਇੱਕ ਪੰਕਤੀ ਅੰਦਰ ਕਮਾਲ ਦੀ ਯੁਗ ਦੱਸੀ ਉਹਨਾਂ। ਹਾਂ ਤਿਸ ਕੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆਵੇ ਆਖੋ ਵਾਹਿਗੁਰੂ। ਮੈਂ ਇਸੇ ਜੀਵਨ ਤੋਂ ਕੁਰਬਾਨ ਜਾਵਾਂ ਗੁਰੂ ਦੀ ਮਤ ਲੈ ਕੇ, ਜਿਸ ਦੇ ਅੰਦਰ ਨਿਮਰਤਾ ਆ ਜਾਏ, ਜਿਹੜਾ ਦੀਨ ਬਣ ਜਾਏ, ਨਿਮਾਣਾ ਬਣ ਜਾਏ, ਜਿਹੜਾ ਡਾਊਨ ਟੂ ਅਰਥ ਹੋ ਜਾਏ, ਇਤਨਾ ਹੰਬਲ ਹੋ ਜਾਏ, ਕਦੇ ਕਿਸੇ ਗੁਣ ਦਾ ਮਾਣ ਨਾ ਕਰੇ। ਇਹ ਪਹਿਲਾ ਗੁਣ ਜੇ। ਹਾਂ ਤਿਸ ਕੋਲ ਕਮਾਇਆ ਪਰ ਨਾਲੀ ਦੇ ਨੇੜੇ ਨਾ ਜਾਵੇ। ਕਹਿੰਦੇ ਇਸੇ ਜੀਵਨ ਤੋਂ ਸਦਕੇ ਜਾਵਾਂ ਜਿਹੜਾ ਪਰਾਈ ਨੇੜੇ, ਔਰਤ ਦੇ ਨੇੜੇ ਵੀ ਨਹੀਂ ਜਾਂਦਾ। ਆਪਾਂ ਪੜ੍ਹੀ ਜਾਂਦੇ ਹਾਂ ਪਰਤਰੇ ਰੂਪ ਨਾਲ ਪੇਖਾ ਨੇਤ, ਸਾਰੀ ਉਮਰ ਪਾਠ ਕਰੀ ਜਾਓ ਸੁਖਮਨੀ ਸਾਹਿਬ। 83% ਮੈਲ ਆਪਣੇ ਅੰਦਰ ਸਿੱਟਦਾ ਹਰ ਸਿੱਖ, ਹਰ ਮਨੁੱਖ। ਕਿਸੇ ਨੂੰ ਮੈਲੀ ਦ੍ਰਿਸ਼ਟੀ ਨਾਲ ਤੱਕ ਲਿਆ, ਸਮਝੋ 83% ਮੈਲ ਅੰਦਰ ਚਲੇ ਗਈ। ਇਹ ਸਾਰੇ ਗੁਰਮੁਖ ਵਿਦਵਾਨਾਂ ਨੇ ਕੋਟ ਕੀਤਾ ਜੇ, ਅੱਖਾਂ ਇਤਨਾ ਖਤਰਨਾਕ ਹਿੰਦਲਾ ਜੇ। ਇਸ ਨੂੰ ਰੋਕਣਾ ਪਏਗਾ ਗੁਰੂ ਦੀ ਮਤ ਨਾਲ, ਪਰ ਨਾੜੀ ਦੇ ਨੇੜ ਨਾ ਜਾਵੇ। ਅਤੇ ਤੀਸਰੀ ਪੌੜੀ ਦਾ ਡੰਡਾ ਹੈ, ਹਾਂ ਤਿਸ ਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਆਖੋ ਵਾਹਿਗੁਰੂ। ਸਾਹਮਣੇ ਪਰਾਇਆ ਤਾਂ ਨਜ਼ਰ ਆ ਰਿਹਾ, ਟੱਚ ਤੱਕ ਨਹੀਂ ਕਰਨਾ, ਦੇਖਣਾ ਤੱਕ ਨਹੀਂ ਉਸ ਵੱਲ। ਐਸਾ ਜੀਵਨ ਉੱਚਾ ਹੋਵੇ ਪਰਾਏ ਤਨ ਨੂੰ ਦੇਖਣਾ ਨਹੀਂ, ਤੇ ਬਾਬਾ ਨਾਮਦੇਵ ਤਾਂ ਗੱਲ ਹੀ ਖਤਮ ਕਰ ਗਏ। ਪਰ ਤਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਵਸੈ ਨਰ ਹਰੀ। ਮਨ ਕਰਕੇ ਪਰਾਇਆ ਰੂਪ ਛੱਡ ਦਿਓ, ਪਰਾਇਆ ਤਨ ਛੱਡ ਦਿਓ, ਰੱਬ ਤੁਹਾਡੇ ਨਾਲ ਖੜਾ, ਤੁਹਾਡੇ ਹਰ ਸਮੇਂ ਨਜ਼ਦੀਕ ਖੜਾ ਹੋ ਗਿਆ। ਇਤਨੇ ਵੱਡੇ ਦੋ ਗੁਣ ਨੇ ਇਹ। ਤੇ ਚੌਥੀ ਪੰਕਤੀ ਚ ਭਾਈ ਗੁਰਦਾਸ ਗਿਆਨ ਦੇ ਗਏ, ਹਾਂ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਆਖੋ ਵਾਹਿਗੁਰੂ। ਸਿੱਖ ਨੇ ਨਾ ਨਿੰਦਾ ਕਰਨੀ ਹੈ ਨਾ ਸੁਣਨੀ ਹੈ, ਕਰੈ ਨਿੰਦ ਸਭ ਬਿਰਥਾ ਜਾਏ। ਤੁਸੀਂ 4 ਘੰਟੇ ਚੌਂਕਣਾ ਮਾਰ ਕੇ ਇੱਥੇ ਗੁਰੂ ਦੇ ਚਰਨਾਂ 'ਚ ਕੀਰਤਨ ਕਥਾ ਸੁਣੀ ਤੇ 4 ਬੰਦਿਆਂ ਬਾਰੇ ਕਮੈਂਟ ਦਿੱਤੇ, ਫਲਾਣਾ ਤਾਂ ਇਹੋ ਜਿਹਾ, ਮਿੱਟੀ ਹੋ ਗਿਆ ਸਾਰਾ ਮਿੱਟੀ। ਕਿਉਂ ਨਹੀਂ ਸਾਡੀ ਰੂਹਾਨੀਅਤ ਦੇ ਅੰਦਰਲੀ ਤਰੱਕੀ ਕਿਉਂ ਨਹੀਂ ਹੋ ਰਹੀ? ਪਰਹੇਜ ਨਹੀਂ ਹੋ ਰਹੇ ਸਾਡੇ ਤੋਂ, ਨਾ ਅਸੀਂ ਪਰਾਇਆ ਰੂਪ ਛੱਡ ਸਕੇ, ਨਾ ਨਿੰਦਿਆ ਛੱਡ ਸਕੇ, ਨਾ ਅਸੀਂ ਈਰਖਾ ਛੱਡੀ। ਰੋਕਣੀ ਪਏਗੀ ਬਿਰਤੀ ਨੂੰ। ਨਿੰਦਾ ਪਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤੇ ਨਿੰਦਕਾ ਨਰਕੇ ਕੋਰ ਪਚਾਨ, ਸਿੱਧੀ ਨਰਕਾਂ ਚ ਲੈ ਕੇ ਜਾਏਗੀ, ਇਤਨਾ ਖਤਰਨਾਕ ਔਗੁਣ ਜਿਹੇ ਨਿੰਦਾ। ਤੇ ਅਗਲੀ ਪੰਕਤੀ ਚ ਭਾਈ ਗੁਰਦਾਸ ਕਹਿ ਗਏ, ਹਾਂ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਉਪਦੇਸ਼ ਦੀ ਕਮਾਈ ਕਰਨੀ ਪਏਗੀ। ਗਾਏ ਸੁਣੇ ਅੱਖਾਂ ਮੀਚਿਆ ਪਾਈਏ ਨਾ ਪਰਮ ਪਰ। ਭਾਈ ਗੁਰਦਾਸ ਕਹਿੰਦੇ ਅੱਖਾਂ ਮੀਚ ਕੇ ਗਾਈ ਜਾਓ, ਸਾਰੀ ਉਮਰ ਸੁਣੀ ਜਾਓ, ਨਹੀਂ ਉੱਚੀ ਵਸਾ ਮਿਲੀ। ਗੁਰ ਉਪਦੇਸ਼ ਕਹਿ ਜੋ ਲੋ ਨਾ ਕਮਾਈ ਹੈ। ਇਹ ਤੱਤ ਜੇ ਗੁਰਮਤ ਦਾ, ਜਦੋਂ ਤੱਕ ਉਪਦੇਸ਼ ਦੀ ਕਮਾਈ ਨਹੀਂ ਕਰੋਗੇ, ਬਚਨਾਂ ਨੂੰ ਕਮਾਓਗੇ ਨਹੀਂ, ਗੁਰਬਾਣੀ ਅਨੁਸਾਰ ਜੀਵਨ ਨਹੀਂ ਕਰੋਗੇ, ਨਹੀਂ ਜੇ ਉੱਚੀ ਅਵਸਥਾ ਮਿਲਣੀ। ਸ਼ਬਦ ਦੀ ਕਮਾਈ ਹੁੰਦੀ ਹੈ, ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ ਸਭ ਨਾਲੋਂ ਵੱਡਾ ਗਿਆਨ ਹੈ। ਹਾਂ ਤਿਸ ਕੋਲ ਕਮਾਇਆ
ਥੋੜਾ ਸਮੇਂ ਥੋੜਾ ਹੀ ਖਾਵੇ, ਸੋਣਾ ਵੀ ਸਿੱਖ ਨੇ ਥੋੜਾ ਤੇ ਖਾਣਾ ਵੀ। ਅਲਪਹਾਰ ਸੁਲਭ ਸੀ ਨਿੰਦਾ, ਦਇਆ ਛਿਮਾ ਤਨ ਪ੍ਰੀਤ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ। ਜਦੋਂ ਥੋੜਾ ਖਾਏਗਾ ਥੋੜਾ ਸਹੇਗਾ, ਇਹ ਛੇ ਗੱਲਾਂ ਨੂੰ ਆਪਣੇ ਜੀਵਨ 'ਚ ਅਪਣਾਏਗਾ। ਹੁਣ ਫਲ ਦੱਸਣ ਲੱਗੇ ਨੇ, ਗੁਰਮੁਖ ਸੋਈ ਸਹਿਜ ਵਸ, ਸਾਡੀ ਮੰਜ਼ਿਲ ਹੈ ਸਹਿਜ ਦੀ ਅਵਸਥਾ, ਜਿਉਂਦਿਆਂ ਅਸੀਂ ਸਹਿਜ ਵਿਚਲੀਨ ਹੋਣਾ। ਸਹਿਜ ਨੂੰ ਹੀ ਬ੍ਰਹਮ ਅਵਸਥਾ ਕਿਹਾ, ਤੁਰਿਆ ਕਿਹਾ, ਚੌਥਾ ਪਦ ਕਿਹਾ, ਇਹ ਮਿਲਾਪ ਦੀ ਅਵਸਥਾ। ਜਿਹੜਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੇਗਾ, ਔਗੁਣਾਂ ਨੂੰ ਛੱਡਦਾ ਜਾਏਗਾ, ਗੁਰੂ ਦੇ ਸਨਮੁਖ ਹੋ ਕੇ ਸਹਿਜ ਅਵਸਥਾ ਵਿਚਲੀਨ ਹੋ ਜਾਏਗਾ। ਅਤੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕੋ ਪੌੜੀ ਅੰਦਰ ਸਫਲ ਜੀਵਨ ਦੀ ਗੱਲ ਕੀਤੀ ਹੈ। ਕਰਨਾ ਚਾਹੁੰਦੇ ਜੀਵਨ ਸਫਲ, ਆ ਪੰਜ ਪੰਕਤੀਆਂ ਨੂੰ ਕਿਤੇ ਕਮਾ ਲੈਣਾ, ਜਿਉਂਦਿਆਂ ਤੁਸੀਂ ਸਫਲ ਜੀਵਨ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤਾਇਆ ਕੋ ਵਾਹਿਗੁਰੂ। ਸੰਤੋਖੀ ਮਨੁੱਖ ਹੀ ਸਿਮਰਨ ਕਰ ਸਕਦਾ, ਸੰਤੋਖੀ ਤੋਂ ਸੇਵਾ ਹੋਣੀ ਹੈ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ, ਲੋਭੀ ਮਨੁੱਖ ਅੰਦਰ, ਨਾ ਸੇਵਾ ਨਾ ਸਿਮਰਨ ਕਦੇ ਹੋਣਾ, ਜੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ। ਸੰਤੋਖ ਇਤਨਾ ਵੱਡਾ ਗਹਿਣਾ ਜੇ ਦੁਨੀਆਂ ਦੇ ਅੰਦਰ, ਧਰਮ ਦੀ ਦੁਨੀਆਂ ਦੇ ਵਿੱਚ ਬਿਨਾਂ ਸੰਤੋਖ ਨਹੀਂ ਕੋ ਰਾਜਾ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ। ਦੂਸਰੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜਾ ਜੀਵਨ ਸਫਲ ਕਰਨਾ ਚਾਹੁੰਦਾ, ਫਿਰ ਕਦੇ ਮਾੜੇ ਪਾਸੇ ਠੇਕੇ ਕਲੱਬ ਕੋਈ ਸੰਗਤ ਵੱਲ ਨਹੀਂ ਜਾਏਗਾ, ਪੈਰ ਤੱਕ ਨਹੀਂ ਰੱਖੇਗਾ ਉੱਧਰ। ਕਰ ਸੋਕਰੇ ਧਰਮ ਕਮਾਇਆ, ਧਰਮ ਦੀ ਕਿਰਤ ਕਰੇਗੇ, ਧਰਮ ਦੀ ਕਿਰਤ ਕਰੇਗਾ, ਵੰਡ ਕੇ ਛਕੇਗਾ। ਤੇ ਤੀਸਰੀ ਪੰਕਤੀ ਚ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ ਖੋ ਵਾਹਿਗੁਰੂ। ਮਾਇਆ ਦੇ ਮੋਹ ਦੀਆਂ ਜੰਜੀਰਾਂ ਕੱਟ ਕੇ ਜੀਵਨ ਲਈ ਖਾਂਦਾ, ਖਾਣ ਲਈ ਨਹੀਂ ਜੀਂਦਾ। ਅੰਤਰ ਜੇ ਸਰੀਰ ਨੂੰ ਚਲਾਉਣ ਲਈ ਜਿੰਨਾ ਕੁ ਲੋੜ ਹੈ ਉਤਨਾ ਛਕਦਾ, ਇਹ ਨਹੀਂ ਕਿ ਅਸੀਂ ਕੇਵਲ ਖਾਣ ਹੀ ਸਾਡਾ ਜੀਵਨ ਦਾ ਮੁਰਤ ਬਣ ਗਿਆ। ਅੰਨ ਪਾਣੀ ਥੋੜਾ ਖਾਇਆ। ਤੇ ਹੁਣ ਅਗਲੀ ਪੰਕਤੀ ਧੰਨ ਗੁਰੂ ਨਾਨਕ ਸਾਹਿਬ ਤੁਹਾਡੀ ਝੋਲੀ ਚ ਫਲ ਪਾਉਣ ਲੱਗੇ ਨੇ। ਪਹਿਲੀਆਂ ਚਾਰ ਪੰਕਤੀਆਂ ਨੂੰ ਕਮਾ ਲਿਆ ਤੁਸੀਂ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵ ਹੈ ਜਿਹੜਾ ਸਵਾਇਆ। ਇਤਨੀਆਂ ਬਖਸ਼ਾਂ ਕਰਦਾ, ਇਤਨੀਆਂ ਰਹਿਮਤਾਂ ਕਰਦਾ, ਦਾਤਾ ਦਈ ਜਾ ਰਿਹਾ, ਦਈ ਜਾ ਰਿਹਾ। ਤੇ ਜੇ ਪੰਜ ਪੰਕਤੀਆਂ ਨੂੰ ਕਮਾ ਲਿਆ, ਵਡਿਆਈ ਵੱਡਾ ਪਾਇਆ, ਕੀ ਕਰਨਾ ਹੈ, ਵੱਡੇ ਨੂੰ ਮਿਲਣਾ ਹੈ ਨਾ, ਇਹ ਜੀਵਨ ਦਾ ਮਨੋਰਥ ਹੈ। ਵਡਿਆਈ ਕਰਦੇ ਹਾਂ, ਸਿਫਤ ਕਰਦੇ ਹਾਂ, ਬੇਅੰਤ ਬੇਅੰਤ ਆਖਦੇ ਹਾਂ, ਵੱਡਾ ਵੱਡਾ ਆਖਦੇ ਹਾਂ, ਇੱਕ ਦਿਨ ਵੱਡਾ ਮਿਲੇਗਾ ਹੀ ਮਿਲੇਗਾ, ਇਹ ਸਾਡੀ ਮੰਜ਼ਿਲ ਹੈ। ਤੂੰ ਸੱਚਾ ਸਾਹਿਬ ਸਿਵ ਸਵਾਲ ਲਿਓ, ਜਿਨ ਕੀਤੀ ਸੋ ਪਾਰ ਪਿਆ, ਭਰਿਆ ਪਿਆ ਸਾਰਾ ਗੁਰਬਾਣੀ ਦੇ ਅੰਦਰ ਇਸ ਨੁਕਤੇ ਨੂੰ ਬਾਰ ਬਾਰ ਦਰਸਾਇਆ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ, ਬਿਨਾਂ ਉਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ, ਨਹੀਂ ਹਨੇਰਾ ਦੂਰ ਹੋਣਾ ਸਿਫਤ ਤੋਂ ਬਿਨਾਂ। ਅਤੇ ਗੁਰੂ ਕਿਰਪਾ ਕਰੇ ਦਾਸ ਨੂੰ ਵੀ ਅਵਸਥਾ ਮਿਲ ਸਕੇ, ਕੇਵਲ ਕਥਨੀ ਨਾ ਰਹਿ ਜਾਏ। ਆਪ ਸੰਗਤ ਦੀ ਅਸੀਸ, ਮਿਹਰ ਭਰਿਆ ਹੱਥ, ਅੰਮ੍ਰਿਤ ਦ੍ਰਿਸ਼ਟੀ ਪੈ ਜਾਏ, ਫਿਰ ਇਹਨਾਂ ਬਚਨਾਂ ਨੂੰ ਕਮਾਇਆ ਜਾ ਸਕਦਾ ਹੈ, ਇਹਨਾਂ ਅਨੁਸਾਰ ਜੀਵਨ ਦੀ ਦਾਤ ਪ੍ਰਾਪਤ ਹੋਏਗੀ। ਅੱਜ ਸ਼ਾਮ ਨੂੰ 7 ਵਜੇ ਤੋਂ 7:45 ਤੱਕ ਸ਼ਬਦ ਕੀਰਤਨ ਨਾਮ ਸਿਮਰਨ ਦੇ ਪ੍ਰੋਗਰਾਮ ਰੱਖੇ ਗਏ ਨੇ, ਜੋ ਸਾਲਾਨਾ ਸ਼ਹੀਦੀ ਸਮਾਗਮ ਹੈ ਉਸ ਦੇ ਵਿੱਚ, ਅਤੇ ਕੱਲ੍ਹ ਨੂੰ ਵੀ ਸਾਲਾਨਾ ਸ਼ਹੀਦੀ ਸਮਾਗਮ ਵਿੱਚ 7:30 ਤੋਂ ਰਾਤ 8:30 ਤੱਕ ਨਾਮ ਸਿਮਰਨ ਅਤੇ ਕੀਰਤਨ ਦੇ ਪ੍ਰੋਗਰਾਮ ਹੋਣਗੇ। ਸਿਮਰਨ ਸਾਧਨਾ 28 ਤਰੀਕ ਤੱਕ ਸਵੇਰੇ 5 ਵਜੇ ਤੋਂ 6 ਵਜੇ ਤੱਕ ਗੁਰੂ ਕਿਰਪਾ ਨਾਲ ਹੋਏਗੀ। ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸੀਸ ਬਖਸ਼ਣੀ, ਗੁਰੂ ਦੀ ਮੱਤ ਤੇ ਨਿਰ ਕਰਕੇ ਸੇਵਾ ਹੋ ਸਕੇ। 4 ਤਰੀਕ ਨੂੰ ਜੁਲਾਈ ਦੇ ਮਹੀਨੇ ਸਵੇਰੇ 7 ਵਜੇ ਉੱਪਰ ਗੈਲਰੀ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋਣਗੇ। ਧੰਨ ਧੰਨ ਬਾਬਾ ਤਰਸ ਸਿੰਘ ਮਸਤਾਣੀ ਸਾਹਿਬ ਵਾਲਿਆਂ ਦੇ ਬਚਨ ਚੇਤੇ ਆ ਗਏ, ਨਾਮ ਰਸ, ਪ੍ਰੇਮ ਰਸ ਅਤੇ ਵੀਰ ਰਸ ਦਾ ਜੇ ਕੋਈ ਸੋਮਾ, ਉਹ ਕੇਵਲ ਅੰਮ੍ਰਿਤ ਛਕਣਾ ਜੀ, ਜਿਹਨਾਂ 14 ਲੱਖ ਪ੍ਰਾਣੀਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਨਾਲ ਜੋੜਿਆ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਦੀ ਲੋੜ ਹੈ, 5 ਪਿਆਰਿਆਂ ਅੱਗੇ ਚੋਲੀ ਅੱਡ ਕੇ ਦਾਤ ਮੰਗ ਰਹੇ ਨੇ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇੱਥੇ ਕੋਈ ਕੁਐਸਚਨ ਨਹੀਂ, ਜੇ ਕਿਸੇ ਕਿਸਮ ਦੀ ਵਿਚਾਰ ਨਹੀਂ, ਇਹ ਸਾਨੂੰ ਹੁਕਮ ਮੰਨਣਾ ਪਏਗਾ। ਪ੍ਰਥਮ ਰਹਿ ਜੇ ਜਾਨ ਖੰਡੇ ਕੀ ਪਹੁੰਚ ਸਕੈ, ਜੇ 84 ਦੇ ਗੇਟ ਤੋਂ ਬਚਣਾ, ਕੱਲ੍ਹ ਕੀੜੇ ਮਕੌੜੇ ਨਹੀਂ ਬਣਨਾ। ਮੁਬਾਰਕ ਹੈ ਅਸੀਂ 7 ਬਾਣੀਆਂ ਦਾ ਨਿਤਨੇਮ ਕਰ ਰਹੇ ਹੋ, ਈਰਖਾ ਨਹੀਂ ਕਰਦੇ, ਪਰਾਇਆ ਰੂਪ ਨਹੀਂ ਦੇਖਦੇ, ਝੂਠ ਨਹੀਂ ਬੋਲਦੇ, ਨਿੰਦਿਆ ਨਹੀਂ, ਸਾਰੇ ਦੈਵੀ ਗੁਣ ਤੁਹਾਡੇ ਅੰਦਰ ਨੇ। ਜੇ 5 ਤੋਂ
ਮੋਰਨੀ ਲਵਾਈ ਪੰਜਾਂ ਤੋਂ ਗੁਰਮੰਤਰ ਦੀਖਿਆ ਪ੍ਰਾਪਤ ਨਹੀਂ ਕੀਤੀ, ਖਿਮਾ ਕਰਨਾ ਤੁਹਾਡੀ ਭਗਤੀ ਨੂੰ ਫਲ ਨਹੀਂ ਜੇ ਮਿਲ ਰਿਹਾ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨਾਂ ਗੁਰੂ ਵਾਲੇ ਬਣੇ ਤੋਂ ਭਗਤੀ ਕਰ ਰਹੇ ਹੋ, ਬਿਨ ਸਤਿਗੁਰ ਭਗਤ ਨਾ ਹੋਵੇ ਰਾਮ। ਜਿਹਨਾਂ ਫੁੱਲਾਂ ਵੀ ਪੁਛਾਣੀ ਹੈ ਸਾਰਿਆਂ ਨੇ 4 ਜੁਲਾਈ ਨੂੰ ਸਵੇਰੇ 7 ਵਜੇ ਕੇਸ਼ ਇਸ਼ਨਾਨ ਕਰਕੇ ਉੱਪਰ ਗੈਲਰੀ 'ਚ ਪਾਉਣਾ, ਲਾਇਬ੍ਰੇਰੀ 'ਚ ਆਪਣੇ ਨਾਂ ਲਿਖਾਓ ਤਾਂ ਕਿ ਸਾਡਾ ਜੀਵਨ ਦਾ ਮਨੋਰਥ ਪੂਰਾ ਹੋ ਸਕੇ। ਫੁੱਲਾਂ ਦੀ ਖਿਮਾ ਅਸੀਸ ਬਖਸ਼ੋ, ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸੱਚੇ ਤੇਰੇ ਖਾਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਆਖੇ ਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸ਼ਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਰ

0: ਸਰਬ ਜਾਇ ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾ

ਚੁਣ ਵੱਖ ਕੜੇ ਜਜਮਾ ਲਿਆ ਥਾਉਣ ਪੈਣ ਕੁੜਿਆ ਮੋਹ ਕਾਲੇ ਦੁੱਧ ਚਾਲਿਆ ਤੇਰੇ ਨਾਲ ਰੱਥੇ ਸੇਜਣ ਗਏ ਹਾਰ ਗਏ ਸਗਣ ਵਾਲਿਆ।

ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਲ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਸਮਾਦ ਵਿਜੋਗ ਵਿਸਮਾਦ ਭੋਗ ਸਮਾਦ ਭੋਗ ਵਿਸਮਾਦ ਸਿਵ

ਪਹਿਲਾਂ ਮੁਸਲਮਾਨਾਂ ਸਿਵ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜ ਪਾਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੈ ਸਾਲਾ ਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਗੁਰਵਾਸ ਬੈਕਾਰ ਜੋਗੀ ਸੁਣ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਕਾਰ ਸਤੀਆਂ ਮਨ ਸੰਤੋਖ ਬਜੈ ਦੇਣ ਕੇ ਵਿਚਾਰ ਦੇ ਮੰਗੇ ਸਹਿ

ਜਿਸ ਤੋਂ ਦਹੇਤ ਮਿਲੇ ਸੱਚ ਤਾਂ ਤਰੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਸਤਿਗੁਰ ਸੇਵ ਕੀਤੀ ਸੰਤੋਖੇ ਜਿਹਨੇ ਸੱਚੋ ਸੱਚ ਤਿਹਾਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋ ਕਿਰਤ ਨੂੰ ਕਮਾਇਆ, ਉਹਨੇ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਭਰੀਏ ਜਿੱਥੇ ਬਰਸ

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਏ। ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸ।

ਹੋੜੀ ਸਾਹਿਬ ਹੋਏ ਦਇਆਲ ਕਿਰਪਾ ਕਰੀ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾਮਿਲ ਪਾਏ ਸੀ ਖਸਮੇ ਪਾਏ ਸੋ ਕਰੇ ਮਨੁੱਖ ਦਿਆ ਸੋ ਫਲ ਪਾਏ ਸੀ।

ਘਰ ਰੰਗੇਰ ਮਸਵਾਰੇ ਆ ਕੋਠੇ ਮੰਡਪ ਮਾੜੀਆਂ ਵਾਲਾ ਬੈਠੇ ਕਰਪਾ ਸਾਰੇ ਆ ਚੀਜ਼ ਕਰਨ ਮਨ ਪਾਵਦੇ ਹਰ ਬਜਣਾ ਹਾਰੇ ਆ ਘਰ ਫੁਰਮਾਏ ਸਿਖਾਇਆ ਵੇ।

ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆ ਜਾਤ ਸੁਪਾਣਾ ਦਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ।

ਬੜੀ ਆਪੇ ਕਰਨਾ ਕੀ ਉਹ ਕਲਾ ਪੇ ਤੇ ਤਾਰੀਏ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ।

ਆਪੇ ਭਾਂਡੇ ਸਾਜੇ ਨੇ ਆਪੇ ਪੂਰਨ ਦੇ ਇੱਕ ਨੰਦ ਸਮਾਈਏ ਇੱਕ ਚੁੱਲ੍ਹੇ

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰ, ਸਤਿਗੁਰ ਦੀ ਸਰਬੱਤ ਦੀ ਕਾਜ ਰਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਗੁਰੂ ਕੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਨੇ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਆਹਰ ਦਾ ਅਰਥ ਉਪਰਾਲਾ ਉਦਮ, ਬੰਦੇ ਨੇ ਜਦੋਂ ਦੀ ਸੁਰਤ ਸੰਭਾਲੀ ਆ ਇਹ ਖਾਣ ਪੀਣ ਰਹਿਣ ਸਹਿਣ ਦੇ ਬੇਅੰਤ ਉਪਰਾਲੇ ਕਰਦਾ ਪਿਆ। ਪਰ ਗੁਰੂ ਜੀ ਕਹਿਣ ਲੱਗੇ ਇੱਕ ਉਦਮ ਇਹ ਤੋਂ ਹੋਇਆ ਨਹੀਂ ਜਿਹੜਾ ਇਹਨੂੰ ਕਰਨਾ ਚਾਹੀਦਾ ਸੀ। ਪੁੱਛਿਆ ਮਹਾਰਾਜ ਉਹ ਕੀ? ਕਹਿੰਦੇ ਨੇ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਨਾਨਕ ਜਿੱਤ ਆਹਰ ਜਗ ਉਧਰੈ ਬਿਰਲਾ ਬੂਝੈ ਕੋਏ। ਜਿਸ ਉਦਮ ਨਾਲ ਇਹਦਾ ਭਲਾ ਹੋਣਾ ਸੀ, ਭਾਵ ਸਤਸੰਗਤ ਕਰਨੀ, ਸਿਮਰਨ ਕਰਨਾ, ਅੰਮ੍ਰਿਤ ਬਾਣੀ ਪੜ੍ਹਨੀ, ਇਹ ਉਦਮ ਕਰਨਾ ਤੇ ਦੂਰ ਦੀ ਗੱਲ, ਇਹਨੂੰ ਸਮਝਦਾ ਵੀ ਕੋਈ ਬਿਰਲਾ ਭਾਗਾਂ ਵਾਲਾ ਹੈ। ਬਾਣੀ ਵਿੱਚ ਹੀ ਮਹਾਰਾਜ ਨੇ ਕਿਹਾ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਕਹਿੰਦੇ ਸਾਰਿਆਂ ਉਦਮਾਂ ਅੰਦਰੋਂ ਉਪਰਾਲਿਆਂ ਵਿੱਚੋਂ ਜੇ ਚੰਗਾ ਉਦਮ ਹੈ ਉਹ ਪਰਮਾਤਮਾ ਦਾ ਨਾਮ ਜਪਣਾ ਹੈ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ, ਲੜੀਵਾਰ ਜੋ ਅੰਮ੍ਰਿਤ ਬਾਣੀ ਗੁਰੂ ਕੀ ਅਸੀਸ ਨਾਲ ਆਪਾਂ ਵਿਚਾਰਦੇ ਹਾਂ, ਤੇ ਕੱਲ ਵੀ ਇਹੀ ਸ਼ਬਦ ਆਪਾਂ ਪੜ੍ਹਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ 255 ਅੰਗ ਤੇ ਇਹ ਸੁਸ਼ੋਭਿਤ ਬਚਨ ਹੈ। ਇਸੇ ਦੀ ਵਿਚਾਰ ਆਪਾਂ ਅੱਜ ਗੁਰੂ ਕੀ ਕਿਰਪਾ ਨਾਲ ਕਰਨੀ ਆ। ਇੱਕ ਵਾਰ

ਮਹਾਰਾਜ ਅੱਜ ਕਿਰਪਾ ਕਰ ਰਹੇ ਨੇ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਣ ਨ ਪਾਵਹੁ ਮੀਤ। ਵੇਖੋ ਸਮਝਾਉਣ ਦਾ ਢੰਗ ਸਤਿਗੁਰੂ ਦਾ ਵੇਖੋ। ਬਾਣੀ ਵਿੱਚ ਜਦੋਂ ਸਮਝਾਉਣਗੇ ਕਦੀ ਮਿੱਤਰ ਕਹਿਣਗੇ, ਕਦੀ ਪਿਆਰਾ ਸ਼ਬਦ ਵਰਤਣਗੇ, ਕਦੀ ਸੰਤ ਸ਼ਬਦ ਵਰਤਣਗੇ, ਕਿੰਨੇ ਪਿਆਰ ਨਾਲ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਗੁਰੂ ਜੀ ਜਦੋਂ ਵੀ ਮਨੁੱਖਤਾ ਨੂੰ ਸਮਝਾਉਂਦੇ ਆ ਤੇ ਪਿਆਰ ਭਰੇ ਬੋਲ ਵਰਤ ਕੇ ਸਮਝਾਉਂਦੇ ਆ। ਆਪਾਂ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਸ਼ਬਦ ਵੇਖੋ ਵਰਤਿਆ, ਆਵੋ ਸੰਤ ਪਿਆਰਿਓ। ਕਦੀ ਕਹਿਣਗੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਹੁਣ ਇੱਥੇ ਵੀ ਕਿਹਾ, ਕਹਿੰਦੇ ਯਤਨ ਕਰੋ ਤੁਮ ਅਨਕ ਬਿਦ ਰਹਿਣ ਨ ਪਾਵੋ ਮੀਤ। ਮੀਤ ਦਾ ਅਰਥ ਹੈ ਹੇ ਮਿੱਤਰ, ਹੇ ਬੰਦੇ, ਹੇ ਮੇਰੇ ਮਿੱਤਰ, ਤੂੰ ਜਿੰਨਾ ਮਰਜ਼ੀ ਯਤਨ ਕਰ ਲੈ, ਉੱਦਮ ਕਰ ਲੈ, ਇਹ ਗੱਲ ਯਾਦ ਰੱਖੀ, ਇਸ ਸ੍ਰਿਸ਼ਟੀ ਅੰਦਰ, ਇਸ ਜਗਤ ਅੰਦਰ ਤੂੰ ਸਦੀਵੀ ਨਹੀਂ ਰਹਿਣਾ, ਭਾਵ ਤੂੰ ਬਿਨਸਣਾ ਜ਼ਰੂਰ ਹੈ। ਇੱਥੇ ਉਪਰਾਲੇ ਜਿੰਨੇ ਮਰਜ਼ੀ ਕਰੀ ਜਾ, ਯਤਨ ਕਰੋ ਤੁਮ ਅਨਕ ਬਿਦ। ਅਨਕ ਦਾ ਅਰਥ ਹੁੰਦੇ ਬਹੁਤੇ, ਬਿਦ ਦਾ ਅਰਥ ਹੁੰਦੇ ਤਰੀਕੇ। ਰਹਿਣ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਹਾਂ ਤੂੰ ਆਤਮਕ ਤੌਰ ਤੇ ਜਿਉਂਦਾ ਰਹਿ ਸਕਦਾ ਜੇ ਤੇਰੀ ਸੁਰਤ ਨਾਮ ਵਿੱਚ ਹੋਵੇ, ਸ਼ਬਦ ਵਿੱਚ ਹੋਵੇ। ਮਹਾਰਾਜ ਕਹਿਣ ਲੱਗੇ ਤੂੰ ਨਾਮ ਨਾਲ ਪ੍ਰੀਤ ਪਾਇਆ ਕਰ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਬਚਨ ਪੜ੍ਹੀਏ। ਇੱਕ ਬਚਨ ਭਗਤ ਕਬੀਰ ਸਾਹਿਬ ਦਾ ਆਉਂਦਾ, ਭਗਤ ਜੀ ਕਹਿੰਦੇ ਨੇ ਮੈਂ ਅੱਖਾਂ ਨਾਲ ਵੇਖਦਾ ਪਿਆ ਇੱਥੇ ਸੰਸਾਰ, ਮਾਤਾ ਦੇ ਉਧਰ ਅੰਦਰ ਨਿੰਮਦਾ ਪਿਆ, ਫਿਰ ਇੱਥੇ ਜਨਮ ਹੁੰਦਾ ਤੇ ਅੱਖਾਂ ਨਾਲ ਵੇਖਦਾ ਜਿਹੜਾ ਮਾਂ ਦੀ ਕੁੱਖ ਤੋਂ ਜਨਿਆ, ਭਰ ਜਵਾਨੀ ਤੇ ਆਇਆ, ਆਖਰ ਇਹ ਬਿਨਸਦਾ ਵੀ ਪਿਆ। ਸ਼ਬਦ ਵਰਤਿਆ ਉਪਜੈ ਨਿਪਜੈ, ਨਿਪਜ ਸਮਾਈ ਨੈਨੈ ਦੇਖਤ ਇਹੋ ਜਗ ਜਾਈ। ਉਪਜੈ ਦਾ ਅਰਥ ਕਿ ਇੱਥੇ ਉਪਜੈ ਨਿਪਜੈ ਦਾ ਅਰਥ ਮਾਂ ਦੇ ਉਧਰ ਵਿੱਚ ਨਿੰਮਣਾ, ਫਿਰ ਜਨਮ ਹੋਣਾ, ਫਿਰ ਜੀਵਨ ਦਾ ਪੰਧ ਤੈਅ ਕਰਨਾ। ਉਪਜੈ ਨਿਪਜੈ, ਨਿਪਜ ਸਮਾਈ ਨੈਨੈ ਦੇਖਤ ਇਹੋ ਜਗ ਜਾਈ। ਮਹਾਰਾਜ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ। ਇੱਥੇ ਸ਼ਬਦ ਵਰਥ ਹੈ ਲਾਜ, ਲਾਜ ਦਾ ਅਰਥ ਹੈ ਲੱਜ, ਲੱਜ ਦਾ ਅਰਥ ਹੈ ਸ਼ਰਮ। ਕਹਿੰਦੇ ਐ ਬੰਦੇ ਜਦੋਂ ਵਾਰ ਵਾਰ ਤੂੰ ਇੱਥੇ ਮੈਂ ਮੇਰੀ ਦੀ ਮੋਹਰ ਲਾਉਣਾ, ਤੈਨੂੰ ਕਦੀ ਸ਼ਰਮ ਨਹੀਂ ਆਉਂਦੀ, ਤੈਨੂੰ ਕਦੀ ਲੱਜ ਨਹੀਂ ਆਉਂਦੀ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕੱਛ ਤੇਰਾ। ਉਹ ਬੰਦੇ ਅੰਤ ਵੇਲੇ ਤੇ ਤੇਰਾ ਇੱਥੇ ਹੈ ਹੀ ਕੁਝ ਨਹੀਂ। ਫਿਰ ਅੱਗੇ ਵਚਨ ਵਰਤਿਆ ਕਹਿੰਦੇ ਅਨਕ ਯਤਨ ਕਰ ਕਾਇਆ ਪਾਲੀ। ਧਿਆਨ ਦਿਓ ਪੰਕਤੀ ਵੱਲ, ਸ਼ਬਦ ਵੱਲ। ਅਨਕ ਯਤਨ ਕਰ, ਬਹੁਤੇ ਢੰਗ ਵਰਤ ਕੇ ਅਨਕ ਯਤਨ ਕਰ ਕਾਇਆ ਪਾਲੀ। ਕਾਇਆ ਸਰੀਰ, ਬਹੁਤ ਉੱਦਮ ਕੀਤੇ ਸਰੀਰ ਪਾਲਿਆ, ਪਰ ਮਰਤੀ ਬਾਰ ਅਗਨ ਸੰਗ ਜਾਲੀ, ਅੰਤਲੇ ਵੇਲੇ ਇਹਨੂੰ ਅਗਨ ਭੇਟ ਕਰ ਦਿੱਤਾ ਗਿਆ। ਬੰਦਾ ਆਪਣੇ ਤਨ ਨੂੰ ਪਾਲਣ ਲਈ ਕਿੰਨੇ ਉੱਦਮ ਕਰਦਾ। ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਅੱਗੇ ਕਿਹਾ ਚੋਆ ਚੰਦਨ ਮਰਦਨ ਅੰਗਾ। ਚੋਆ ਦਾ ਅਰਥ ਹੈ ਅਤਰ, ਚੰਦਨ, ਚੰਦਨ ਤੇ ਅਤਰ। ਮਰਦਨ ਦਾ ਅਰਥ ਹੁੰਦੇ ਮਲਣਾ। ਚੋਆ ਚੰਦਨ ਮਰਦਨ ਅੰਗਾ, ਆਪਣੇ ਤਨ ਤੇ ਸੁਗੰਧਿਤ ਵਸਤੂਆਂ ਦਾ ਛਿੜਕਾਅ ਕਰਨ ਵਾਸਤੇ ਕਦੀ ਤੂੰ ਚੰਦਨ ਮਲਦਾ ਰਿਹਾ, ਕਦੀ ਤੂੰ ਅਤਰ ਲਾਉਂਦਾ ਰਿਹਾ। ਚੋਆ ਚੰਦਨ ਮਰਦਨ ਅੰਗਾ, ਪਰ ਮਹਾਰਾਜ ਕਹਿੰਦੇ ਸੋ ਤਨ ਜਲੈ ਕਾਠ ਕੈ ਸੰਗਾ। ਭਾਈ ਇਹ ਤਨ ਨੇ ਜਿਹਨੂੰ ਚੋਆ ਚੰਦਨ ਲਾਇਆ, ਇਹਨੇ ਕਾਠ ਲੱਕੜਾਂ ਦੇ ਢੇਰ ਵਿੱਚ ਸੜ ਜਾਣੇ। ਫਿਰ ਅਖੀਰ ਤੇ ਜਾ ਕੇ ਇੱਕ ਬਚਨ ਵਰਤਿਆ, ਉਹ ਜ਼ਰੂਰ ਧਿਆਨ ਚ ਰੱਖੋ। ਕਹਿੰਦੇ ਕਹੋ ਕਬੀਰ ਸੁਨਹੋ ਰੇ ਗੁਣੀਆਂ। ਹੇ ਗੁਣੀ ਬੰਦੇ ਮੇਰੀ ਗੱਲ ਵੱਲ ਧਿਆਨ ਦੇ, ਭਗਤ ਕਬੀਰ ਜੀ ਕਹਿੰਦੇ ਆ। ਕਹੋ ਕਬੀਰ ਸੁਨਹੋ ਰੇ ਗੁਣੀਆਂ। ਮਹਾਰਾਜ ਕਹਿਣ ਲੱਗੇ ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ। ਆ ਤਨ ਬਿਨਸ ਜਾਣੇ ਤੇ ਯਾਦ ਰੱਖੀ ਸਾਰੀ ਦੁਨੀਆਂ ਵੇਖੇਗੀ। ਮਨੁੱਖ ਨੂੰ ਸਮਝਾਇਆ ਅੱਜ ਮਹਾਰਾਜ ਨੇ ਬਚਨ ਇਹੀ ਵਰਤਿਆ
ਕਹਿੰਦੇ ਯਤਨ ਕਰੋ ਤੁਮ ਅਨਕ ਵਿਦ ਰਹਿਣ ਨਾ ਪਾਵੋ ਮੀਤ। ਕਹਿੰਦੇ ਭਾਈ ਤੂੰ ਜਿੰਨੇ ਮਰਜ਼ੀ ਯਤਨ ਕਰ ਪਰ ਇਹ ਤਨ ਸਦੀਵੀ ਨਹੀਂ, ਇੱਥੋਂ ਤੂੰ ਬਿਨਸ ਜਾਣੈ। ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ, ਜਿਨ੍ਹਾਂ ਨਾਮ ਵਿੱਚ ਪ੍ਰੀਤ ਪਾਈ ਆ ਮਹਾਰਾਜ ਕਹਿੰਦੇ ਉਹ ਆਤਮਿਕ ਤੌਰ 'ਤੇ ਕਦੀ ਮਰਦੇ ਨਹੀਂ। ਆਪ ਜੀ ਇਤਿਹਾਸ ਵਿੱਚੋਂ ਪੜ੍ਹੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਮਹਾਰਾਜ ਕੱਥੂ ਨੰਗਲ ਦੇ ਇਲਾਕੇ ਵਿੱਚ ਬੈਠੇ ਆ, ਸੰਗਤਾਂ ਨੂੰ ਰੱਬੀ ਉਪਦੇਸ਼ ਬਣ ਰਹੇ ਨੇ, ਅਤੇ ਇੱਥੇ ਮਹਾਰਾਜ ਜੀ ਦੇ ਚਰਨਾਂ ਅੰਦਰ ਇੱਕ ਛੋਟੀ ਜਿਹੀ ਉਮਰ ਦਾ ਬਾਲਕ 12 ਕੁ ਸਾਲ ਦੀ ਆਰਬ ਲੈ ਦੁੱਧ ਦਾ ਗੜਬਾ ਭਰਿਆ, ਮਹਾਰਾਜ ਜੀ ਨੂੰ ਦੁੱਧ ਭੇਟ ਕਰਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਇੱਕ ਕਿਰਪਾ ਕਰੋ, ਇਹ ਦੁੱਧ ਛਕੋ ਅਤੇ ਮੈਨੂੰ ਕੋਈ ਪਰਮਾਤਮਾ ਦੇ ਦਰ ਘਰ ਦੀ ਬਾਤ ਸੁਣਾਓ, ਮੈਨੂੰ ਨਾਮ ਦੀ ਦਾਤ ਸਮਝਾਓ, ਮੈਨੂੰ ਦੱਸੋ ਜੀਵਨ ਕਾਹਦੇ ਲਈ ਮਿਲਿਆ, ਮੈਨੂੰ ਇਹ ਦੱਸੋ ਵੀ ਜੀਵਨ ਦੀ ਮੌਤ ਅਟਲ ਸੱਚਾਈ ਕਿਹੋ ਜੀ ਹੈ। ਇਹੋ ਜਿਹੀਆਂ ਬੇਅੰਤ ਗੱਲਾਂ ਪੁੱਛੀਆਂ ਅਤੇ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬੱਚੇ ਨੂੰ ਕਿਹਾ, ਕਹਿਣ ਲੱਗੇ ਬੇਟਾ ਤੇਰੀ ਬਾਲਕ ਅਵਸਥਾ ਹੈ, ਬਚਪਨਾ ਹੈ, ਤੂੰ ਹੁਣੇ ਰੱਬ ਦੇ ਘਰ ਦੀ ਗੱਲ, ਤੂੰ ਹੁਣੇ ਮੌਤ ਦਾ ਸੱਚ, ਜੀਵਨ ਦੀ ਬਾਤ ਪੁੱਛ ਕੇ ਕੀ ਲੈਣਾ, ਤੇਰੀ ਖੇਡਣ ਦੀ ਉਮਰ। ਉਸ ਬੱਚੇ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਮੇਰਾ ਪਿਤਾ ਜ਼ਿਮੀਂਦਾਰਾ ਕਰਦਾ ਅਤੇ ਪਿਤਾ ਨਾਲ ਮੈਂ ਖੇਤ ਆਇਆ ਸਾਂ, ਜਦੋਂ ਖੇਤ ਆਇਆ ਆਉਂਦਾ ਰਹਿੰਦਾ ਅਤੇ ਇੱਕ ਦਿਨ ਕੀ ਹੋਇਆ, ਹੁਕਮਰਾਨ ਲੋਕ ਆਏ, ਹਾਕਮ ਲੋਕ ਆਏ, ਹਾਕਮ ਲੋਕਾਂ ਨੇ ਘੋੜਿਆਂ ਦੇ ਪੈੜਾਂ ਨਾਲ ਪੱਕੀਆਂ ਫਸਲਾਂ ਲਤਾੜ ਕੇ ਤਬਾਹ ਕੀਤੀਆਂ, ਬਰਬਾਦ ਕੀਤੀਆਂ, ਉਹਨਾਂ ਪੱਕੀਆਂ ਦੇ ਨਾਲ ਨਾਲ ਕੱਚੀਆਂ ਫਸਲਾਂ ਸਤਿਗੁਰੂ ਮੇਰੇ ਵਹਿੰਦਿਆਂ ਵਹਿੰਦਿਆਂ ਉਹ ਵੀ ਤਬਾਹ ਕਰ ਦਿੱਤੀਆਂ। ਮੇਰੇ ਮਨ ਵਿੱਚ ਖਿਆਲ ਆ ਗਿਆ, ਮਨਾ ਜਿਵੇਂ ਇਹਨਾਂ ਹਾਕਮ ਲੋਕਾਂ ਨੇ ਆਪਣੇ ਘੋੜਿਆਂ ਦੇ ਪੈੜਾਂ ਨਾਲ ਪੱਕੀਆਂ ਦੇ ਨਾਲ ਨਾਲ ਕੱਚੀਆਂ ਫਸਲਾਂ ਉਜਾੜ ਦਿੱਤੀਆਂ, ਲਤਾੜ ਦਿੱਤੀਆਂ, ਤਬਾਹ ਕਰ ਦਿੱਤੀਆਂ, ਇਹ ਨਾ ਹੋਵੇ ਕਦੀ ਰੱਬ ਤੈਨੂੰ ਛੋਟੀ ਉਮਰੇ ਲੈ ਜਾਏ, ਕੱਚੀ ਉਮਰੇ ਲੈ ਜਾਏ, ਛੋਟੀ ਉਮਰੇ ਲੈ ਜਾਏ, ਭਾਵ ਚਿੱਟਾ ਦਾੜਾ, ਉਮਰ ਪੱਕੇ ਜਾਂ ਨਾ ਪੱਕੇ। ਤੇ ਜਦੋਂ ਇਹ ਗੱਲ ਕਹੀ, ਮਹਾਰਾਜ ਮੈਂ ਤਾਂ ਤੁਹਾਡੇ ਦਰ ਦੀ ਮਹਿਮਾ ਸੁਣ ਕੇ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬੱਚੇ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਕਿਹਾ, ਕਹਿਣ ਲੱਗੇ ਬੇਟਾ ਤੇਰਾ ਨਾਮ ਕੀ ਹੈ। ਉਸ ਬੱਚੇ ਨੇ ਕਿਹਾ, ਮਹਾਰਾਜ ਮਾਤਾ ਪਿਤਾ ਨੇ ਨਾਮ ਰੱਖਿਆ ਭਾਈ ਬੂੜਾ। ਤੇ ਗੁਰੂ ਨਾਨਕ ਸਾਹਿਬ ਨੇ ਤਰੁੱਠ ਕੇ ਕਿਹਾ, ਕਹਿਣ ਲੱਗੇ ਤੂੰ ਬੂੜਾ ਨਹੀਂ, ਅੱਜ ਤੋਂ ਬਾਅਦ ਤੂੰ ਸਾਡਾ ਬੁੱਢਾ ਏ। ਉਮਰ ਭਾਵੇਂ ਤੇਰੀ ਬਾਲ ਅਵਸਥਾ ਹੈ, ਉਮਰ ਭਾਵੇਂ ਤੇਰੀ ਛੋਟੀ ਬਚਪਨ ਅਵਸਥਾ ਹੈ, ਪਰ ਤੇਰੀ ਗੱਲ ਬੁੱਢਿਆਂ ਵਾਲੀ, ਬਜ਼ੁਰਗਾਂ ਵਾਲੀ, ਸਿਆਣਿਆਂ ਵਾਲੀ ਹੈ। ਯਾਦ ਰੱਖਿਓ ਇਹ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲ ਦੀ ਆਰਬਲਾ ਹੋਈ, 12 ਸਾਲ ਦੀ ਉਮਰ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰੂ ਦੇ ਦਰ ਰਹਿ ਕੇ ਸੇਵਾ ਤੇ ਸਿਮਰਨ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਆਤਮਾ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਤਰੁੱਠ ਕੇ ਕਿਹਾ ਸੀ ਕਿ ਗੁਰਤਾ ਗੱਦੀ ਭਾਵੇਂ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਸਾਹਿਬ ਬਣੇ ਨੇ, ਪਰ ਬਾਬਾ ਬੁੱਢਾ ਜੀ ਤੈਥੋਂ ਉਹ ਲੈ ਕਦੇ ਨਾ ਹੋ ਸਾ, ਮੈਂ ਤੇਰੇ ਤੋਂ ਕਦੀ ਛੁਪ ਕੇ ਨਹੀਂ ਰਹਾਂਗਾ। ਗੁਰਮੁਖੋ ਅੱਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕੀਤੇ ਨੇ। 5 ਗੁਰੂ ਸਾਹਿਬਾਨਾਂ ਨੂੰ ਬਾਬਾ ਬੁੱਢਾ ਜੀ ਨੇ ਜਿਹੜੀ ਗੁਰਤਾ ਗੱਦੀ ਦੀ ਮਰਿਆਦਾ ਨਿਭਾਈ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲੀ ਵਾਰ ਹੁਕਮਨਾਮਾ ਲੈਣ ਵਾਲੇ, ਗੁਰੂ ਕੀ ਤਾਬਿਆ ਬਹਿਣ ਵਾਲੇ ਉਹ ਬਾਬਾ ਬੁੱਢਾ ਸਾਹਿਬ ਜੀ ਨੇ। ਕਿਸੇ ਗੁਰਮੁਖ ਨੇ ਕਿਹਾ ਸੀ, ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਬੋਲੇ ਨੇ ਤੇ ਸਭ ਤੋਂ ਪਹਿਲਾਂ ਬੋਲੇ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਨੇ, ਉਹ ਮਹਾਨ ਆਤਮਾ। ਗੁਰਮੁਖੋ ਮੈਂ ਤਾਂ ਬੇਨਤੀ ਕਹਿ ਰਿਹਾ, ਸਤਿਗੁਰੂ ਨੇ ਕਿਹਾ, ਕਹਿੰਦੇ ਇਹ ਤਨ ਬਿਨਸਨਾ, ਇਹਨੇ ਸਦੀਵੀ ਰਹਿਣਾ ਨਹੀਂ, ਪਰ ਹਾਂ ਇਹਨੂੰ ਸੇਵਾ ਤੇ ਸਿਮਰਨ ਵਾਲੇ ਪਾਸੇ ਲਾ। ਆਪ ਜੀ 6ਵੇਂ ਪਾਤਸ਼ਾਹ ਦੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਤਨ ਦੀ ਬਹੁਤੀ ਬਜ਼ੁਰਗੀ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਕਿਹਾ
ਰਮਦਾਸ ਰਹਿਣ ਲੱਗ ਪਏ ਸਨ। ਕਹਿਣ ਲੱਗੇ ਪਾਲਕੀ ਵਿੱਚ ਬਿਠਾ ਕੇ ਲਿਆਇਆ ਗੁਰੂ ਬਾਬਾ ਬੁੱਢਾ ਜੀ ਨੂੰ, ਕਦੀ ਕਦਾਈ ਦਰਸ਼ਨਾਂ ਨੂੰ ਆਉਣਾ, ਤੇ ਚਾਰ ਸਿੱਖਾਂ ਮੋਢੇ ਪਾਲਕੀ ਚੁੱਕਣੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਕੇ ਆਉਣਾ। ਬਹੁਤਾ ਤਨ ਜਦੋਂ ਬਿਰਧ ਹੋਇਆ ਤੇ ਕਹਿੰਦੇ ਨੇ ਕਿ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਖੁਦ ਮਹਾਰਾਜ ਨੇ ਪਾਲਕੀ ਨੂੰ ਮੋਢਾ ਲਾਇਆ। ਬਾਬਾ ਬੁੱਢਾ ਜੀ ਨੂੰ ਪਤਾ ਲੱਗਿਆ ਉਹ ਮਹਾਨ ਗੁਰੂ ਕਾ ਸਿੱਖ, ਉਸੇ ਵੇਲੇ ਪਾਲਕੀ ਤੋਂ ਉਤਰੇ ਤੇ ਚਰਨ ਪਕੜ ਕੇ ਕਿਹਾ, ਮਹਾਰਾਜ ਇੱਕ ਕਿਰਪਾ ਕਰੋ, ਇਹ ਪਾਲਕੀ ਨੂੰ ਮੋਢਾ ਨਾ ਲਾਓ, ਇੱਕ ਦਿਨ ਆ ਜਿੰਦ ਤਨ ਰੂਪੀ

ਵਚਨ ਬਿਲਾਸ ਕੀਤੇ ਪਾਤਸ਼ਾਹ ਹੁਣ ਵਕਤ ਆ ਗਿਆ ਜਾਣ ਦਾ। ਆਖਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਆਤਮਾ ਪਰਮਾਤਮਾ ਵਿੱਚ ਲੀਨ ਹੋਇਆ ਤੇ ਕਹਿੰਦੇ ਨੇ ਅੰਤਲੀਆਂ ਕਿਰਿਆਵਾਂ ਸਰੀਰ ਦੀਆਂ ਸੇਵਾ ਸੰਭਾਲ ਸਾਡਾ ਇਤਿਹਾਸ ਕਹਿੰਦੇ ਬਾਬਾ ਬੁੱਢਾ ਜੀ ਦੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀਆਂ। ਜਦੋਂ ਅੰਤਲੀ ਸੇਵਾ ਸੰਭਾਲ ਕਰਨ ਲੱਗੇ ਸਰੀਰ ਅਗਨ ਭੇਟ ਕਰਨ ਲੱਗੇ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਵਿੱਚੋਂ ਨੀਰ ਛਲਕਿਆ ਤੇ ਸਿੱਖਾਂ ਪੁੱਛਿਆ ਮਹਾਰਾਜ ਤੁਹਾਡੇ ਨੇਤਰਾਂ ਵਿੱਚੋਂ ਨੀਰ? ਤੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ ਹਾਂ। ਅੱਜ ਉਹ ਗੁਰੂ ਕਾ ਸਿੱਖ ਜਿਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸਿੱਖੀ ਨੂੰ ਆਪਣੇ ਜੀਵਨ ਵਿੱਚ ਕਮਾਇਆ, ਜੋ ਅੱਜ ਤੱਕ ਬਾਣੀ ਵਿੱਚ ਪੜ੍ਹਦੇ ਰਹੇ ਹੋ ਕਿ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਾਂ ਜਿਹਨੂੰ ਬਾਣੀ ਵਿੱਚ ਪੜ੍ਹਿਆ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋ ਹੋਏ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ, ਇਹੋ ਜੀ ਅਵਸਥਾ ਦਾ ਮਾਲਕ ਅੱਜ ਗੁਰੂ ਕਾ ਸਿੱਖ ਪ੍ਰੋਪਰ ਪਿਆਨਾ ਕਰ ਗਿਆ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਗੁਰਮੁਖੋ, ਸਤਿਗੁਰੂ ਨੇ ਅੱਜ ਬਾਣੀ ਵਿੱਚ ਕਿਹਾ ਕਹਿੰਦੇ ਭਾਈ ਤੂੰ ਜਿੰਨਾ ਮਰਜ਼ੀ ਯਤਨ ਕਰ, ਇਹ ਤਨ ਨੇ ਬਿਨਸਨਾ ਜ਼ਰੂਰ ਹੈ। ਬਚਨ ਵਰਤਿਆ ਯਤਨ ਕਰੋ ਤੁਮ ਅਨਕ ਬਿਦ ਰਹਿ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਕਹਿੰਦੇ ਭਾਈ ਤਨ ਬਿਨਸਨੈ, ਪਰ ਇਸ ਤਨ ਨਾਲ ਪਰਮਾਤਮਾ ਦਾ ਸਿਮਰਨ ਕਰ, ਸਿਮਰਨ ਕਰੇਗਾ ਫਿਰ ਤੂੰ ਕਦੀ ਆਤਮਕ ਮੌਤ ਨਹੀਂ ਮਰੇਗਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਬੜਾ ਪਿਆਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਹਿਣ ਲੱਗੇ ਦੀਵਾ ਓਨਾ ਸਮਾਂ ਬਲਦਾ ਜਿੰਨਾ ਸਮਾਂ ਉਹਦੇ ਅੰਦਰ ਤੇਲ ਤੇ ਬੱਤੀ ਆ। ਤੇਲ ਮੁੱਕ ਜਾਏ ਜਿਹੜਾ ਦੀਵਾ ਜਗਦਾ ਦੂਜਿਆਂ ਨੂੰ ਚਾਨਣ ਕਰਦਾ, ਤੇਲ ਮੁੱਕਣ ਦੀ ਦੇਰ ਖੁਦ ਹਨੇਰੇ ਚ ਹੋ ਜਾਂਦਾ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਆ ਤਨ ਮਨ ਨੂੰ ਇੱਕ ਦੀਵੇ ਦੀ ਤਰ੍ਹਾਂ ਇਹਦੇ ਅੰਦਰ ਸਵਾਸਾਂ ਦਾ ਤੇਲ ਬਲੀ ਜਾ ਰਿਹਾ। ਜਿੰਨਾ ਸਮਾਂ ਸਵਾਸਾਂ ਦਾ ਤੇਲ ਬਲਦਾ ਤੂੰ ਦੇਖੀ ਸੁਣੀ ਬੋਲੀ ਖਾਈ ਪੀ ਪਹਿਨੀ ਜਾ ਰਿਹਾ। ਜਦੋਂ ਸਵਾਸਾਂ ਦਾ ਤੇਲ ਮੁੱਕਿਆ ਇਹ ਜਗਦਾ ਹੋਇਆ ਸਰੀਰ ਰੂਪੀ ਦੀਵਾ ਬੁੱਝ ਜਾਣਾ। ਮਹਾਰਾਜ ਕਹਿੰਦੇ ਬੁੱਝਣ ਦੀ ਦੇਰ ਹੈ, ਇਹ ਗੱਲ ਯਾਦ ਰੱਖੀ। ਇੱਥੇ ਬਹੁਤ ਦਾਅਵੇ ਬੰਨੇ, ਘਰ ਮੇਰਾ ਪਰਿਵਾਰ ਮੇਰਾ ਕਾਰੋਬਾਰ ਮੇਰਾ, ਤਨ ਰੂਪੀ ਦੀਵਾ ਬੁੱਝਣ ਦੀ ਦੇਰ ਹੈ, ਸਵਾਸਾਂ ਦਾ ਤੇਲ ਮੁੱਕਣ ਦੀ ਦੇਰ ਹੈ। ਯਾਦ ਰੱਖੀ ਤੈਨੂੰ ਘਰ ਵਿੱਚ ਕਿਸੇ ਇੱਕ ਘੜੀ ਵੀ ਨਹੀਂ ਰੱਖਣਾ, ਇਹ ਬਾਣੀ ਦਾ ਬਚਨ ਹੈ। ਮਹਾਰਾਜ ਕਹਿੰਦੇ ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਚਹਿਰਾਨੀ ਸੂਨਾ ਮੰਦਰ ਹੋਈ। ਤੇ ਜਦੋਂ ਸੂਨਾ ਮੰਦਰ ਹੋ ਗਿਆ ਕਹਿੰਦੇ ਰੇ ਬੌਰੇ ਤੋਹੇ ਘੜੀ ਨਾ ਰੱਖੇ ਕੋਈ, ਹੇ ਬਾਬਰੇ ਬੰਦੇ ਤੈਨੂੰ ਘਰ ਵਿੱਚ ਘੜੀ ਨਹੀਂ ਰੱਖਣਾ, ਰੇ ਬੌਰੇ ਤੋਹੇ ਘੜੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਤੂੰ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਅਟਲ ਸੱਚਾਈ ਕਹਿੰਦੇ ਆ। ਮਹਾਰਾਜ ਕਹਿੰਦੇ ਇੱਥੇ ਜਗਤ ਅੰਦਰ ਕਿਹੜਾ ਮਾਂ ਕਿਹੜੀ ਕਿਹੜਾ ਪਿਤਾ ਕਿਹੜਾ ਘਰ ਵਾਲਾ ਘਰ ਵਾਲੀ ਪੁੱਤਰ ਧੀਆਂ, ਸੱਚ ਏਵੇ ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ ਘੱਟ ਫੂਟੇ ਕੋ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ। ਮਹਾਰਾਜ ਕਹਿਣ ਲੱਗੇ ਸਰੀਰ ਰੂਪੀ ਘੜਾ ਫੁੱਟਣ ਦੀ ਦੇਰ ਹੈ, ਕੋਈ ਰੱਖਣ ਦੀ ਗੱਲ ਨਹੀਂ ਕਰਦਾ, ਸਭ ਕੱਢਣ ਦੀ ਕਰਦੇ ਆ। ਭਾਈ ਕਿੰਨਾ ਚੰਗਾ ਹੋਵੇ ਜਿੰਨਾ ਸਮਾਂ ਤੇਰੇ ਤਨ ਅੰਦਰ ਸਵਾਸਾਂ ਦੀ ਲੜੀ ਚੱਲਦੀ ਆ, ਤੂੰ ਆਪਣੀ ਸੁਰਤ ਨੂੰ ਨਾਮ ਵਾਲੇ ਪਾਸੇ ਜੋੜਿਆ ਕਰ। ਇੱਥੇ ਬਚਨ ਵਰਤਿਆ ਕਹਿਣ ਲੱਗੇ ਯਤਨ ਕਰੋ ਤੁਮ ਅਨਕ ਬਿਦ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ, ਨਾਲ ਬਚਨ ਵਰਤਿਆ ਨਾਨਕ ਨਾਮ ਪ੍ਰੀਤ। ਕਹਿੰਦੇ ਜਿੰਨਾ ਮਰਜ਼ੀ ਯਤਨ ਕਰ ਤਨ ਬਿਨਸ ਜਾਣੇ, ਕਿੰਨਾ ਚੰਗਾ ਹੋਵੇ ਕਿ ਤਨ ਬਿਨਸਨ ਤੋਂ ਪਹਿਲਾਂ ਪਹਿਲਾਂ ਤੇਰਾ ਮਨ ਆਤਮਾ ਪਰਮਾਤਮਾ ਘਰ ਪੁੱਜ ਜਾਏ। ਗੁਰਮੁਖੋ, ਇਹ ਗੱਲ ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਕਿ ਮਨੁੱਖ ਦੀਆਂ ਤਿੰਨ ਅਵਸਥਾਵਾਂ ਨੇ, ਬਚਪਨਾ ਜਵਾਨੀ ਬਜ਼ੁਰਗੀ, ਜੇ ਰੱਬ ਬਖਸ਼ੇ। ਤੇ ਪਰ ਸਾਹਿਬ ਨੇ ਕਿਹਾ
ਬਚਪਨਾ ਤਾਂ ਪਰਵਾ

ਪਰਵਾਨੇ ਜੇ ਧਰਮ ਦਾ ਬਚਪਨ ਹੈ, ਜਵਾਨੀ ਤਾਂ ਪਰਵਾਨੇ ਤੇਰੇ ਤੇ ਧਰਮ ਦੀ ਜਵਾਨੀ, ਭਾਵ ਤੂੰ ਭਰ ਜਵਾਨੀ ਅੰਦਰ ਸੇਵਾ ਸਿਮਰਨ ਭਜਨ ਬੰਦਗੀ ਅੰਮ੍ਰਿਤ ਵੇਲੇ ਉੱਠਣਾ ਇਹ ਕਰਮ ਕਰ ਸਕਦੇ। ਬਜ਼ੁਰਗੀ ਤਾਂ ਪ੍ਰਵਾਨ ਹੈ, ਗੁਰੂ ਕਿਰਪਾ ਕਰੇ ਤਨ ਮੜੀਆਂ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਜੇ ਧਰਮ ਨਹੀਂ ਕਮਾਇਆ, ਨਾਮ ਨਾਲ ਸੁਰਤ ਨਹੀਂ ਜੋੜੀ, ਨਾਮ ਤੋਂ ਬਿਨਾਂ ਬਚਪਨਾ ਜਵਾਨੀ ਬਜ਼ੁਰਗੀ ਕਿਸੇ ਕੰਮ ਦੀ ਨਹੀਂ। ਬਾਣੀ ਦਾ ਬਚਨ ਆਉਂਦਾ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਲ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮਰ ਕੇ ਲੱਗੇ ਕੀਤਾ ਹੋਇਆ ਮਾਨ ਵਿਅਰਥ ਹੈ। ਇਸ ਕਾਰਨ ਮਹਾਰਾਜ ਨੇ ਇੱਥੇ ਵੀ ਕਿਹਾ, ਕਹਿੰਦੇ ਨਾਨਕ ਨਾਮ ਪ੍ਰੀਤ, ਤੂੰ ਨਾਮ ਨਾਲ ਪ੍ਰੀਤ ਪਾ। ਫਿਰ ਪੌੜੀ ਵਰਤੀ ਮਹਾਰਾਜ ਨੇ, ਇੱਥੇ ਸ਼ਬਦ ਲਿਖਿਆ ਪੌੜੀ ਵਾਵਾ ਲਾ ਕੇ, ਇੱਥੇ ਕਿਹਾ ਪੌੜੀ, ਅੱਗੇ ਕਿਹਾ ਜੀ ਮੰਝਾਂ ਜਾਣੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ। ਮਹਾਰਾਜ ਕਹਿੰਦੇ ਇੱਕ ਗੱਲ ਆਪਣੇ ਹਿਰਦੇ ਅੰਦਰ ਚੰਗੀ ਤਰ੍ਹਾਂ ਦ੍ਰਿੜ ਕਰ ਲੈ, ਪੱਕੀ ਕਰ ਲੈ, ਨੰਝਾਂ ਜਾਣੋ ਦ੍ਰਿੜ ਸਹੀ, ਆਪਣੇ ਹਿਰਦੇ ਅੰਦਰ ਪੱਕੀ ਗੱਲ ਦ੍ਰਿੜ ਕਰ ਲੈ, ਬਿਨਸ ਜਾਤ ਇਹ ਹੇਤ। ਹੇਤ ਦਾ ਅਰਥ ਆ ਜਿਹੜਾ ਹਿੱਤ, ਹਿੱਤ ਦਾ ਅਰਥ ਹੋ ਗਿਆ ਮੋਹ, ਆ ਜਿਹੜਾ ਤੇਰਾ ਪਰਿਵਾਰ ਵਿੱਚ ਸੰਸਾਰ ਵਿੱਚ ਇੱਥੇ ਮੋਹ ਮਮਤਾ ਪਾ ਰੱਖੀ ਹੈ ਨਾ। ਮਹਾਰਾਜ ਕਹਿਣ ਲੱਗੇ ਇੱਕ ਦਿਨ ਇਹ ਬਿਨਸ ਜਾਣੀ ਆ, ਇਹਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲੈ। ਵੈਸੇ ਤੇ ਇੱਕ ਬਚਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਸਿੱਖ ਜਦੋਂ ਨਿਤਨੇਮ ਕਰਦਾ ਤੇ ਨਿਤਨੇਮ ਅੰਦਰ ਮਹਾਰਾਜ ਸਮਝਾਉਂਦੇ ਆ, ਉਹ ਬਚਨ ਵੈਸੇ ਸਭ ਨੂੰ ਹਿਰਦੇ ਚ ਵਸਾਉਣਾ ਚਾਹੀਦਾ। ਵੈਸੇ ਨਿਤਨੇਮ ਦੀ ਵੀ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਆਪਣੇ ਪਰਿਵਾਰਾਂ ਅੰਦਰ, ਆਪਣੇ ਜੀਵਨ ਅੰਦਰ ਬਹੁਤਾ ਨਹੀਂ ਤੇ ਸੱਤ ਬਾਣੀਆਂ ਦਾ ਨਿਤਨੇਮ ਜ਼ਰੂਰ ਕਰੋ। ਕਰਨਾ ਤੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਚਾਹੀਦਾ। ਹਰ ਸਿੱਖ ਨਿਤਨੇਮ ਤੋਂ ਇਲਾਵਾ ਸਹਿਜ ਪਾਠ ਕਰੇ। ਗੁਰੂ ਗ੍ਰੰਥ ਸਾਹਿਬ ਦੇ ਚਾਰ ਅੰਗ ਰੋਜ਼ਾਨਾ ਸਹਿਜ ਪਾਠ ਕਰੋ, ਕਰੀਬ ਇੱਕ ਸਾਲ ਵਿੱਚ ਭੋਗ ਪੈ ਜਾਂਦਾ। ਚਾਰ ਵੀ ਛੱਡੋ, ਕੋਈ ਸਿੱਖ ਇੱਕ ਅੰਗ ਵੀ ਰੋਜ਼ਾਨਾ ਪੜ੍ਹੇ ਅੰਮ੍ਰਿਤ ਬਾਣੀ ਦਾ ਤੇ ਚਾਰ ਸਾਲਾਂ ਵਿੱਚ ਸਹਿਜ ਪਾਠ ਦਾ ਭੋਗ ਪੈਂਦਾ। ਗੁਰਮੁਖੋ, ਕਦੀ ਆਪਣੇ ਮਨ ਨੂੰ ਠੋਕਰ ਨਾ ਚਾਹੀਦਾ ਮਨਾ, ਇਹ ਪਰਮਾਤਮਾ ਦਾ ਦਿੱਤਾ, ਗੁਰੂ ਦਾ ਦਿੱਤਾ ਸਰੀਰ ਹੈ। ਇਹਨਾਂ ਅੱਖਾਂ ਨਾਲ ਬੜਾ ਤਮਾਸ਼ਾ ਵੇਖਿਆ, ਕੰਨਾਂ ਨਾਲ ਬੜੇ ਸ਼ਬਦ ਸੁਣੇ, ਰਸਨਾਂ ਨਾਲ ਬੜੇ ਸ਼ਬਦ ਬੋਲੇ, ਉਹ ਮਨਾ ਜਿਸ ਗੁਰੂ ਅੱਗੇ ਦੁੱਖ ਸੁੱਖ ਵੇਲੇ ਅਰਦਾਸ ਬੇਨਤੀ ਕਰਦਾ, ਜਿਸ ਗੁਰੂ ਦੀ ਟੇਕ ਲੈਂਦਾ ਬਹੁਤਾ ਨਹੀਂ ਤੇ ਆਪਣੇ ਜੀਵਨ ਵਿੱਚ ਜਿਉਂਦੇ ਜਾਗਦੇ ਇੱਕ ਸਹਿਜ ਪਾਠ ਜ਼ਰੂਰ ਕਰੋ। ਮੈਂ ਬੇਨਤੀ ਕਹਿ ਰਿਹਾ ਸਾਂ, ਨਿਤਨੇਮ ਅੰਦਰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਹਾ, ਉਹ ਬਚਨ ਵਰਤਿਆ, ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਹੇ ਮਨਾ, ਤੂੰ ਸੱਚੇ ਪਰਮਾਤਮਾ ਨੂੰ ਸੰਭਾਲਿਆ ਕਰ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਕਹਿੰਦੇ ਆਹ ਕੁਟੰਬ ਪਰਿਵਾਰ ਜਿਹਦੇ ਵਿੱਚ ਮੋਹ ਮਮਤਾ ਪਾ ਕੇ ਬੈਠੇ, ਇਹ ਭੁੱਲੀ ਨਾ, ਇਹਨੇ ਤੇਰੇ ਨਾਲ ਨਹੀਂ ਜਾਣਾ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਜੇ ਤੇਰੇ ਨਾਲ ਇਹ ਪਰਿਵਾਰ ਇਹ ਸੰਸਾਰ ਸਾਥ ਸੰਬੰਧੀ ਨਿਭਣੇ ਨਹੀਂ, ਫਿਰ ਤੂੰ ਇਹਦੇ ਨਾਲ ਚਿੱਤ ਲਾ ਕੇ ਕਿਉਂ ਬਹਿ ਗਏ। ਵੇਖੋ, ਗੁਰਮਤ ਨੂੰ ਜ਼ਰੂਰ ਸਮਝੋ। ਗੁਰੂ ਜੀ ਨੇ ਸਿੱਖ ਨੂੰ ਇਹ ਨਹੀਂ ਕਿਹਾ ਕਿ ਤੂੰ ਪਰਿਵਾਰ ਛੱਡ ਕੇ ਕਿਤੇ ਬਾਹਰ ਚਲਿਆ ਜਾ, ਨਹੀਂ। ਮਹਾਰਾਜ ਕਹਿੰਦੇ ਪਰਿਵਾਰ ਵਿੱਚ ਰਹਿ ਕੇ ਕਿਰਤਕਾਰ ਕਰਨੀ, ਪਰਿਵਾਰ ਸੰਭਾਲਣਾ ਤੇਰਾ ਫਰਜ਼ ਹੈ, ਧਰਮ ਹੈ, ਪਰ ਤੂੰ ਇਹਦੇ ਨਾਲ ਚਿੱਤ ਨਹੀਂ ਲਾਉਣਾ। ਚਿੱਤ ਦਾ ਭਾਵ ਹੋ ਗਿਆ ਜਦੋਂ ਤੂੰ ਮੋਹ ਵਸ ਪਿਆ ਪਰਿਵਾਰ ਵਿੱਚ ਚਿੱਤ ਲਾਏਗਾ, ਮੈਨੂੰ ਖਿਮਾ ਕਰਿਓ, ਫਿਰ ਕਈ ਵਾਰੀ ਦੂਜੇ ਨੂੰ ਲੁੱਟ ਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰੇਗਾ, ਫਿਰ ਕਈ ਵਾਰੀ ਦੂਜੇ ਦੇ ਗਲ ਵਿੱਚ ਅੰਗੂਠਾ ਦੇ ਕੇ ਚਾਹੇਗਾ ਮੇਰੇ ਸੁਖੀ ਵਸਣ, ਚਿੱਤ ਨਹੀਂ ਲਾਉਣਾ। ਹਾਂ,
ਗੁਰੂ ਦੀ ਟੇਕ ਲੈ ਕੇ ਕਿਰਤਕਾਰ ਕਰਕੇ ਤੇ ਗੁਰੂ ਆਸ਼ੇ ਮੁਤਾਬਕ ਜੀਵਨ ਜਿਉਣਾ ਹੈ। ਮਹਾਰਾਜ ਨੇ ਕਿਹਾ, ਕਹਿੰਦੇ ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਹ ਮੋਹ ਮਮਤਾ ਵਿੱਚ ਪੈ ਕੇ ਇਹੋ ਜਿਹਾ ਕਰਮ ਭੁੱਲ ਕੇ ਨਾ ਕਰੀ, ਪੱਲੇ ਤੇਰੇ ਪਛਤਾਵਾ ਪੈ ਜਾਏ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀ, ਫਿਰ ਮੈਂ ਕੀ ਕਰਾਂ? ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ, ਤੂੰ ਗੁਰੂ ਦਾ ਉਪਦੇਸ਼ ਸੁਣਿਆ ਕਰ, ਇਹ ਤੇਰੇ ਨਾਲ ਨਿਭੇਗਾ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੇ ਪਿਆਰਿਆ, ਤੂੰ ਆਪਣੇ ਜੀਵਨ ਦੇ ਅੰਦਰ ਉਸ ਸਦੀਵੀ ਪਰਮਾਤਮਾ ਨੂੰ, ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸੰਭਾਲਿਆ ਕਰ। ਇੱਥੇ ਮਹਾਰਾਜ ਨੇ ਬਚਨ ਇਹੀ ਵਰਤਿਆ, ਕਹਿੰਦੇ ਭਾਈ ਇੱਥੇ ਜਿੰਨਾ ਵੀ ਇਹ ਮੋਹ ਮਮਤਾ ਪਰਿਵਾਰ ਦੀ ਹੈ ਜਾਂ ਸੰਸਾਰ ਦੀ ਹੈ, ਇਹ ਪੱਕੇ ਤੌਰ ਤੇ ਦ੍ਰਿੜ ਕਰ ਲੈ, ਇਹਨੇ ਬਿਨਸ ਜਾਣੇ। ਅੱਗੇ ਫਿਰ ਬਚਨ ਵਰਤਿਆ, ਕਹਿੰਦੇ ਗਣਤੀ ਗਣੋ ਨਾ ਗਣ ਸਕੋ, ਊਚ ਸਿਧਾਰੇ ਕੇਤ। ਸ਼ਬਦ ਵੱਲ ਧਿਆਨ ਦਿਓ, ਗਣਤੀ ਗਣੋ ਨਾ ਗਣ ਸਕੋ। ਗਣਤੀ ਦਾ ਅਰਥ ਹੈ ਗਿਣਤੀ, ਗਣੋ ਦਾ ਅਰਥ ਹੈ ਗਿਣਤੀ ਕਰਨੀ। ਨਾ ਗਣ ਸਕੋ, ਗਿਣਤੀ ਨਹੀਂ ਕੀਤੀ ਜਾ ਸਕਦੀ। ਊਚ ਸਿਧਾਰੇ ਕੇਤ, ਊਚ ਦਾ ਅਰਥ ਹੈ ਇੱਥੇ ਆਏ ਜਗਤ ਵਿੱਚ ਲੋਕ ਤੇ ਉੱਠ ਗਏ, ਚਲੇ ਗਏ। ਸਿਧਾਰੇ ਦਾ ਅਰਥ ਹੈ ਪਿਆਨਾ ਕਰ ਗਏ। ਕੇਤ ਦਾ ਅਰਥ ਹੈ ਪਤਾ ਨਹੀਂ ਕਿੰਨੇ ਕੋ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਕਹਿੰਦੇ ਭਾਈ ਇਹ ਸੰਸਾਰ ਦੀ ਮੋਹ ਮਮਤਾ ਵਿੱਚ ਸੁਰਤ ਲਾ ਕੇ ਉਲਝ ਨਾ ਜਾਈ। ਯਾਦ ਰੱਖੀ, ਇੱਥੇ ਪਤਾ ਨਹੀਂ ਕਿੰਨੇ ਆਏ, ਕਿੰਨੇ ਇੱਥੇ ਆਪਣੀ ਸੁਰਤ ਲਾ ਕੇ, ਉਹ ਗਿਣਤੀ ਤੋਂ ਪਰੇ ਹੈ। ਮਹਾਰਾਜ ਕਹਿੰਦੇ ਮੈਂ ਗਿਣਤੀ ਨਹੀਂ ਕਰ ਸਕਦਾ ਕਿੰਨੇ ਆਏ ਤੇ ਪੂਰਾ ਦੇ ਪੂਰੇ ਇੱਥੋਂ ਚਲੇ ਗਏ ਨੇ। ਜਿਹਨੂੰ ਬਾਬੇ ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਕਹਿੰਦੇ ਇੱਥੇ ਜਿੱਥੇ ਆਪਾਂ ਬੈਠੇ ਹਾਂ, ਜਿੰਨਾ ਘਰਾਂ ਅੰਦਰ, ਜਿੰਨਾ ਥਾਵਾਂ ਅੰਦਰ, ਪਤਾ ਨਹੀਂ ਕਿੰਨੇ ਬਹਿ ਬਹਿ ਕੇ ਚਲੇ ਗਏ। ਸ਼ਬਦ ਵਰਤਿਆ, ਕਹਿੰਦੇ ਗਣਤੀ ਗਣੋ ਨਾ ਗਣ ਸਕੋ, ਊਠ ਸਿਧਾਰੇ ਕੇਤ। ਤੇ ਅੱਗੇ ਵਚਨ ਆਇਆ, ਯੋ ਵੇਖੋ ਸੋ ਬਿਨਸ ਤੋਂ, ਕਾਸਿਓ ਕਰੀਏ ਸੰਗ। ਹੇ ਭਾਈ, ਇੱਥੇ ਜਿਹਨੂੰ ਵੀ ਵੇਖ ਰਹੇ ਹਾਂ ਅੱਖਾਂ ਨਾਲ, ਉਹਨੇ ਸਭ ਨੇ ਬਿਨਸ ਜਾਣਾ, ਤੇ ਕਿਹਦੇ ਨਾਲ ਸੰਗ ਕਰੇਗਾ, ਕਿਹਦੇ ਨਾਲ ਮਿੱਤਰਤਾ ਪਾਏਗਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਮਹਾਰਾਜ ਕਹਿੰਦੇ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕਿਹਦੇ ਨਾਲ ਮਿੱਤਰਤਾ ਪਾਏਗਾ? ਇੱਥੇ ਮਹਾਰਾਜ ਕਹਿੰਦੇ ਜਿਹਨੂੰ ਅੱਖਾਂ ਨਾਲ ਵੇਖੀ ਜਾ ਰਿਹਾ, ਇਹ ਸਾਰੀ ਮਹਾਰਾਜ ਕਹਿਣ ਲੱਗੇ ਬਿਨਸਨਹਾਰ ਨੇ। ਮੰਨ ਲਓ ਆਪਾਂ ਬੈਠੇ ਹਾਂ ਸੰਗਤ ਵਿੱਚ, ਗੁਰੂ ਚਰਨਾਂ 'ਚ ਆਪਾਂ ਇੱਕ ਦੂਜੇ ਨੂੰ ਨੇਤਰਾਂ ਨਾਲ ਵੇਖ ਰਹੇ ਹਾਂ, ਮਹਾਰਾਜ ਕਹਿੰਦੇ ਖਿਆਲ ਪੈਦਾ ਕਰ, ਇੱਥੇ ਕੋਈ ਸਦੀਵੀ ਰਹਿਣ ਵਾਲਾ ਨਹੀਂ, ਜਿਹਨੂੰ ਅੱਖਾਂ ਨਾਲ ਵੇਖਦੇ ਸਾਰੇ ਬਿਨਸਨਹਾਰ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਤੇ ਸਤਿਗੁਰੂ ਨੇ ਬਾ ਕਮਾਲ ਬਚਨ ਕਿਹਾ ਜੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਬੰਦੇ ਤੈਨੂੰ ਪਰਮਾਤਮਾ ਇੱਕ ਆ ਤਨ ਦਿੱਤਾ ਸਰੀਰ, ਇੱਕ ਇਹਦੇ ਅੰਦਰ ਆਤਮਾ ਬੈਠਾ। ਇੱਕ ਗੱਲ ਯਾਦ ਰੱਖੀ, ਜਿੰਨਾ ਸਮਾਂ ਆਤਮਾ ਬੈਠਾ ਨਾ, ਤੂੰ ਸੁਖੀ ਵੱਸਦਾ ਪਿਆ, ਖਾਂਦਾ ਪੀਂਦਾ, ਪਹਿਣ ਦਾ, ਬੋਲਦਾ, ਚੱਲਦਾ ਫਿਰਨਾ। ਜਦੋਂ ਤੇਰੇ ਸਰੀਰ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਨਾ, ਮਹਾਰਾਜ ਕਹਿੰਦੇ ਬਾਕੀ ਤੇ ਗੱਲ ਛੱਡ, ਤੈਨੂੰ ਘਰਦਿਆਂ ਵੀ ਘਰ ਨਹੀਂ ਰੱਖਣਾ। ਅੱਗੇ ਹੋਰ ਇੱਕ ਗੱਲ ਕਹੀ, ਕਹਿੰਦੇ ਲੋਕ ਤੈਨੂੰ ਜੀ ਆਇਆਂ ਨੂੰ ਓਨਾ ਸਮਾਂ ਕਹਿੰਦੇ ਨੇ ਜਿੰਨਾ ਸਮਾਂ ਸਰੀਰ ਅੰਦਰ ਆਤਮਾ ਬੈਠਾ ਹੈ। ਜਿਸ ਦਿਨ ਇਹਦੇ ਅੰਦਰੋਂ ਆਤਮਾ ਉਡਾਰੀ ਮਾਰ ਗਿਆ, ਬਾਹਰ ਦਿਆਂ ਨੇ ਤੇ ਲੋਕਾਂ ਤੈਨੂੰ ਜੀ ਆਇਆਂ ਨੂੰ ਕੀ ਕਹਿਣਾ, ਤੈਨੂੰ ਘਰਦਿਆਂ ਵੀ ਘਰ ਨਹੀਂ ਰੱਖਣਾ। ਬਾਣੀ ਦਾ ਵਚਨ ਹੈ, ਟਿੱਚਰ ਵਸੇ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਚੀ ਚੱਲਿਆ ਤਾ ਧਨ ਖਾਕੂ ਰਾਲ। ਆਤਮਾ ਉਡਾਰੀ ਮਾਰ ਗਿਆ, ਤਨ ਖਾਕ ਦੀ ਤੇਰੀ। ਅੱਗੇ ਬਚਨ ਵਰਤਿਆ, ਕਹਿਣ ਲੱਗੇ ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ,
ਜਿੰਨਾ ਸਮਾਂ ਆਤਮਾ ਬੈਠਾ ਸਰੀਰ ਅੰਦਰ ਆ ਚੰਮ ਦੀ ਮਡੋਲੀ ਅੰਦਰ, ਲੋਕ ਤੈਨੂੰ ਜੀ ਆਇਆਂ ਨੂੰ ਕਹਿੰਦੇ ਆ, ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ, ਜਾਂ ਉੱਚੀ ਚੱਲ ਸੀ ਕੰਤੜਾ ਕੋਈ ਨਾ ਪੁੱਛੇ ਤੇਰੀ ਬਾਤ, ਆਤਮਾ ਉਡਾਰੀ ਮਾਰ ਗਿਆ ਤੈਨੂੰ ਘਰਦਿਆਂ ਵੀ ਘਰ ਨਹੀਂ ਰੱਖਣਾ, ਬਾਹਰਦਿਆਂ ਨੇ ਤੇ ਜੀ ਆਇਆਂ ਨੂੰ ਕੀ ਕਹਿਣਾ। ਇਹਦਾ ਮਤਲਬ ਸਿੱਖ ਨੂੰ ਚੇਤਾ ਰੱਖਣਾ ਚਾਹੀਦਾ, ਇਹ ਜਿੱਥੇ ਜਾਏ ਕੋਈ ਅਦਬ ਨਾਲ ਇਹਨੂੰ ਜੀ ਆਇਆਂ ਨੂੰ ਕਹੇ, ਮਨ ਵਿੱਚ ਫੁਰਨਾ ਬਣਾਉਣਾ ਚਾਹੀਦਾ, ਮਨਾ ਸ਼ੁਕਰ ਹੈ ਹਜੇ ਰੱਬ ਦਾ ਟਿਕਾਇਆ ਆਤਮਾ ਬੈਠਾ। ਤਾਂ ਹੀ ਕਹਿ ਰਿਹਾ ਨਾ ਕੋਈ, ਇੱਥੇ ਮਹਾਰਾਜ ਨੇ ਕਿਹਾ ਭਾਈ ਇਹ ਗੱਲ ਯਾਦ ਰੱਖ, ਇੱਥੋਂ ਪੂਰਾ ਦੇ ਪੂਰ ਚਲੇ ਗਏ, ਇੱਥੇ ਕਿਹਦੇ ਨਾਲ ਮਿੱਤਰਤਾ ਪਾਏਗਾ, ਕਾਸਿਓਂ ਕਰੀਏ ਸੰਗ, ਕਿਉਂਕਿ ਸਦੀਵੀ ਰਹਿਣ ਵਾਲਾ ਕੋਈ ਨਹੀਂ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਯਾਨੋ ਇਆ ਵਿਦ ਸਹੀ ਚਿੱਤ ਝੂਠੋ ਮਾਇਆ ਰੰਗ। ਕਹਿੰਦੇ ਹੇ ਭਾਈ ਆਪਣੇ ਚਿੱਤ ਅੰਦਰ ਇਹ ਗੱਲ ਚੰਗੀ ਤਰ੍ਹਾਂ ਯਾਨ ਲੈ, ਇੱਥੇ ਸ਼ਬਦ ਵਰਤਿਆ ਇਹ ਯਹੀਏ ਨਾਲ ਸ਼ਬਦ ਦੇ ਵੈਸੇ ਸਾਰੇ, ਯਾਨੋ ਇਆ ਵਿਦ ਸਹੀ ਚਿੱਤ ਇਹ ਗੱਲ ਚੰਗੀ ਤਰ੍ਹਾਂ ਆਪਣੇ ਚਿੱਤ ਵਿੱਚ ਜਾਣ ਲੈ, ਝੂਠੋ ਮਾਇਆ ਰੰਗ, ਆ ਜਗਤ ਦੀ ਮੋਹ ਮਾਇਆ ਮਮਤਾ ਦਾ ਰੰਗ ਝੂਠਾ ਹੈ, ਜਿਹਨੂੰ ਮਹਾਰਾਜ ਨੇ ਕਿਹਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਫਿਰ ਮਹਾਰਾਜ ਨੇ ਅੱਗੇ ਕਿਹਾ ਕਹਿੰਦੇ ਯਾਨਤ ਸੋਹੀ ਸੰਤ ਸੋਏ ਭਰਮ ਤੇ ਕੀ ਚਿਤ ਭਿੰਨ। ਇਹਦੇ ਅਰਥ ਨੇ ਕਹਿਣ ਲੱਗੇ ਉਹ ਰੱਬ ਦਾ ਸੰਤ, ਉਹ ਰੱਬ ਦਾ ਭਗਤ ਗੁਰਮੁਖ ਚੰਗਾ ਜਿਹਨੇ ਗੁਰੂ ਦੀ ਟੇਕ ਲੈ ਕੇ ਇਹ ਜਾਣ ਲਿਆ ਕਿ ਜਗਤ ਵੀ ਝੂਠਾ, ਮੋਹ ਮਾਇਆ ਮਮਤਾ ਵੀ ਝੂਠੀ ਆ, ਮੇਰਾ ਤਨ ਵੀ ਝੂਠਾ, ਤੇ ਉਹਨੇ ਕੀ ਕੀਤਾ ਵੀ ਇਹਨੂੰ ਕੀ ਚਿਤ ਭਿੰਨ, ਇਹਨੂੰ ਵੱਖਰਾ ਸਮਝ ਕੇ ਕਿ ਇਹ ਜਗਤ ਝੂਠਾ ਹੈ, ਤੇ ਆਪਣੀ ਸੁਰਤ ਨੂੰ ਨਾਮ ਵਾਲੇ ਪਾਸੇ ਲਾਇਆ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਾਲੇ ਪਾਸੇ ਲਾਇਆ। ਤੇ ਅੱਗੇ ਫਿਰ ਇੱਕ ਬਚਨ ਵਰਤਿਆ ਕਹਿੰਦੇ ਅੰਧ ਕੂਪ ਤੇ ਤਹਿ ਕੱਢੋ ਜੇ ਹੋਵੋ ਸੋ ਪ੍ਰਸੰਨ। ਇਹਦੇ ਅਰਥ ਨੇ ਕਹਿਣ ਲੱਗੇ ਸੰਸਾਰ ਤੇ ਮੰਨੋ ਅੰਧ ਕੂਪ ਦੀ ਤਰ੍ਹਾਂ, ਅੰਧ ਕੂਪ ਅੰਨਾ ਖੂਹ, ਤੇ ਕਹਿਣ ਲੱਗੇ ਇਹਦੇ ਵਿੱਚੋਂ ਜਿਸ ਤੇ ਪਰਮਾਤਮਾ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਉਹਨੂੰ ਆਪਣੇ ਸ਼ਬਦ ਨਾਲ ਨਾਮ ਨਾਲ ਜੋੜ ਕੇ ਅੰਨੇ ਖੂਹ ਵਿੱਚੋਂ ਕੱਢ ਲੈਂਦਾ। ਇੱਕ ਗੁਰਮੁਖ ਵਿਦਵਾਨ ਨੇ ਨਾ ਅੰਧੇ ਖੂਹ ਦੀ ਗੱਲ ਬੜੀ ਕਮਾਲ ਦੀ ਕੀਤੀ। ਉਹ ਲਿਖਦਾ ਹੈ ਕਹਿੰਦੇ ਕਿਸੇ ਰਾਜੇ ਨੇ ਆਪਣੇ ਵਜ਼ੀਰ ਨੂੰ ਸਵਾਲ ਕੀਤਾ, ਕਹਿਣ ਲੱਗਿਆ ਇਹ ਦੱਸ ਵੀ ਅੰਨਾ ਖੂਹ ਕੀ ਹੁੰਦਾ, ਇਹਦਾ ਜਵਾਬ ਦੇ, ਤੇ 15 ਦਿਨਾਂ ਵਿੱਚ ਜਵਾਬ ਲੈ ਕੇ ਆਉਣਾ ਲੱਭ ਕੇ, ਜੇ ਮਿਲ ਗਿਆ ਜਵਾਬ ਮੂੰਹ ਮੰਗਵਾਂ ਇਨਾਮ ਅੱਧਾ ਰਾਜ ਭਾਗ ਵਜ਼ੀਰ ਨੂੰ ਕਿਹਾ ਤੈਨੂੰ ਦੇ ਦਾਂਗਾ, ਤੇ ਜੇ ਨਾ ਮਿਲਿਆ ਅੱਜ ਤੱਕ ਤੈਨੂੰ ਜੋ ਰਾਜ ਘਰਾਣੇ ਵਿੱਚੋਂ ਮਿਲਿਆ ਸਭ ਕੁਝ ਖੋਹ ਕੇ ਤੈਨੂੰ ਮੌਤ ਦੇ ਘਾਟ ਉਤਾਰ ਦੇਣਾ। ਹੁਣ ਜੀ ਉਹ ਵਿਚਾਰਾ ਵਜ਼ੀਰ ਤੁਰਿਆ, ਹੁਣ ਖੂਹ ਵਿੱਚ ਤੇ ਪਾਣੀ ਹੁੰਦਾ, ਹੁਣ ਅੰਨਾ ਖੂਹ ਕਿਹਨੂੰ ਕਹਿੰਦੇ ਨੇ? ਕਹਿੰਦੇ ਵਜ਼ੀਰ ਬੜੇ ਵੱਡੇ ਪੰਡਿਤ ਵਿਦਵਾਨਾਂ ਕੋਲ, ਸਿਆਣੇ ਸਿਆਣੇ ਬੰਦਿਆਂ ਕੋਲ ਗਿਆ ਤੇ ਵਾਰ ਵਾਰ ਪੁੱਛਦੇ ਵੀ ਅੰਨਾ ਖੂਹ ਕੀ ਹੈ। ਹੁਣ ਉਹ ਕਿਸੇ ਨੂੰ ਜਵਾਬ ਨਹੀਂ ਆਉਂਦਾ। ਉਹ ਕਹਿੰਦੇ ਨੇ ਆਪਾਂ ਇਹ ਤੇ ਕਹਿ ਸਕਦੇ ਹਾਂ ਖਾਲੀ ਖੂਹ, ਪਾਣੀ ਤੋਂ ਸਖਣਾ, ਪਾਣੀ ਦਾ ਭਰਿਆ ਖੂਹ ਕਹਿ ਸਕਦੇ ਹਾਂ। ਅੰਨੇ ਖੂਹ ਦਾ ਜਵਾਬ ਜਦੋਂ ਨਾ ਮਿਲਦਾ, ਉਹਦੇ ਦਿਨ ਬਤੀਤ ਹੁੰਦੇ ਜਾ ਰਹੇ ਨੇ, ਦਿਨੋਂ ਦਿਨ ਉਹ ਵਜ਼ੀਰ ਚਿੰਤਾ ਵਿੱਚ ਗ੍ਰਸਿਆ ਕਿ ਮੇਰਾ ਰਾਜ ਭਾਗ ਵਿੱਚੋਂ ਮਿਲਿਆ ਪਰਿਵਾਰ ਲਈ ਖਜ਼ਾਨਾ ਵੀ ਜਾਏਗਾ, ਰਾਜਾ ਸਖ਼ਤ ਸੁਭਾਅ ਦੇ ਮੌਤ ਦੇ ਘਾਟ ਉਤਾਰ ਦੇਗਾ। ਕਹਿੰਦੇ 2-4 ਦਿਨ ਰਹਿ ਗਏ। ਇੱਕ ਦਿਨ ਤੁਰਿਆ ਜਾ ਰਿਹਾ ਬੀਆਬਾਨ ਦੇ ਅੰਦਰ, ਚਿੰਤਾ ਵਿੱਚ ਗ੍ਰਸਿਆ, ਅੱਗੇ ਇਹਨਾਂ ਦੀ ਇੱਕ ਭੇਡਾਂ ਚਾਰਨ ਵਾਲਾ ਆਜੜੀ ਭੇਡਾਂ ਚਾਰ ਰਿਹਾ। ਉਹਨੇ ਪਛਾਣ ਕੇ ਕਿਹਾ, ਕਹਿਣ ਲੱਗਿਆ ਸੁਣਾਓ ਵਜ਼ੀਰ ਸਾਹਿਬ ਰਾਜ ਘਰਾਣੇ ਦਾ ਕੀ ਹਾਲ ਹੈ, ਤੁਹਾਡਾ ਚਿਹਰਾ ਦੱਸਦੇ ਚਿੰਤਾ ਵਿੱਚ ਬੜੇ ਹੋ। ਤੇ ਇੱਥੇ ਵਜ਼ੀਰ ਬੋਲ ਪਿਆ ਜੀ ਆਜੜੀ ਕੋਲ, ਆਜੜੀ ਨੂੰ ਕਹਿੰਦਾ ਭਾਈ ਦੱਸਾਂ ਕਿ ਮੌਤ ਦੇ ਦਿਨ ਨੇੜੇ ਆ ਗਏ, ਰਾਜੇ ਨੇ ਪੁੱਛਿਆ ਵੀ ਅੰਨਾ ਖੂਹ ਕੀ ਹੈ, ਜਵਾਬ ਮੇਰੇ ਕੋਲ ਕੋਈ ਨਹੀਂ। ਤੇ ਉਸੇ ਵੇਲੇ ਆਜੜੀ ਬੋਲ ਪਿਆ ਕਹਿੰਦਾ ਇਹ ਕਿੱਡੀ ਕੋ ਗੱਲ ਏ, ਇਹਦਾ ਜਵਾਬ ਮੇਰੇ ਕੋਲ ਹੈ, ਅੰਨੇ ਖੂਹ ਦਾ ਜਵਾਬ ਹੈ।
ਰਾ ਉਹ ਵਜ਼ੀਰ ਉਸੇ ਵੇਲੇ ਬੋਲਿਆ, ਝੱਟ ਤੈਨੂੰ ਮੂੰਹ ਮੰਗ ਮੈਂ ਇਨਾਮ ਦਿਆਂਗਾ, ਬੋਲ ਅੰਨਾ ਖੂ ਕੀ ਹੈ। ਅੱਗੋਂ ਆਜੜੀ ਨੇ ਕਿਹਾ, ਦੱਸ ਦਿਆਂਗਾ, ਪਰ ਪਹਿਲਾਂ ਮੇਰੀਆਂ ਭੇਡਾਂ ਦਾ ਤੈਨੂੰ ਦੁੱਧ ਪੀਣਾ ਪਏਗਾ। ਵਜ਼ੀਰ ਸਹਿਮਤ ਹੋ ਗਿਆ, ਕਹਿਣ ਲੱਗਿਆ, ਲਿਆ ਜਲਦੀ ਨਾਲ, ਮੈਂ ਦੁੱਧ ਪੀਣ ਨੂੰ ਤਿਆਰ ਹਾਂ। ਆਜੜੀ ਬੋਲਿਆ, ਨਹੀਂ, ਦੁੱਧ ਪਹਿਲਾਂ ਮੈਂ ਜੂਠਾ ਕਰਾਂਗਾ, ਧਿਆਨ ਨਾਲ ਸੁਣਿਓ, ਮੈਂ ਜੂਠਾ ਕਰਕੇ ਦਿਆਂਗਾ, ਜੂਠਾ ਦੁੱਧ ਪੀਣਾ ਪੈਣਾ। ਵਜ਼ੀਰ ਇੱਕ ਵਾਰੀ ਰੁਕਿਆ, ਚੁੱਪ ਹੋਇਆ, ਹੁਣ ਵਕਤ ਮਜਬੂਰੀ ਸੀ ਉਹਦੀ। ਕਹਿਣ ਲੱਗਿਆ, ਕੋਈ ਗੱਲ ਨਹੀਂ, ਲਿਆ ਇਹ ਗੱਲ ਚੰਗੀ ਤੇ ਨਹੀਂ, ਪਰ ਜਵਾਬ ਬੜਾ ਜ਼ਰੂਰੀ ਚਾਹੀਦਾ, ਹੁਣ ਜੂਠਾ ਦੁੱਧ ਵੀ ਪੀ ਲਵਾਂਗਾ। ਜਦੋਂ ਜੂਠੇ ਦੁੱਧ ਲਈ ਤਿਆਰ ਹੋਇਆ, ਆਜੜੀ ਫਿਰ ਬੋਲਿਆ, ਕਹਿਣ ਲੱਗਿਆ, ਨਹੀਂ, ਇੱਥੇ ਲਾਗੇ ਕਬਰ ਸਥਾਨ ਹੈ, ਕਬਰ ਵਿੱਚੋਂ ਮੁਰਦੇ ਦੀ ਖੋਪੜੀ ਕੱਢ ਕੇ ਤੇ ਉਹ ਖੋਪੜੀ ਵਿੱਚ ਦੁੱਧ ਪਾਵਾਂਗਾ, ਫਿਰ ਦੁੱਧ ਪੀਏਗਾ ਤੇ ਜਵਾਬ ਦਿਆਂਗਾ। ਹੁਣ ਵਜ਼ੀਰ ਬੜਾ ਸੋਚੀ ਪੈ ਗਿਆ। ਵਜ਼ੀਰ ਨੇ ਕਿਹਾ ਵੀ ਨਹੀਂ, ਇਹ ਕਰਮ ਨਹੀਂ ਹੋਣਾ। ਅੱਗੋਂ ਆਜੜੀ ਨੇ ਕਿਹਾ, ਜਾ ਚੱਲਿਆ ਜਾ, ਜਵਾਬ ਨਹੀਂ ਮਿਲਣਾ। ਹੁਣ ਵਜ਼ੀਰ ਦੀ ਮਜਬੂਰੀ, ਪਹਿਲੇ ਵੱਡੇ ਵੱਡੇ ਪੰਡਿਤਾਂ ਵਿਦਵਾਨਾਂ ਸਿਆਣਿਆਂ ਤੋਂ ਪੁੱਛਿਆ, ਜਵਾਬ ਨਹੀਂ ਮਿਲਿਆ। ਆਖਰ ਉੱਥੇ ਸਹਿਮਤ ਹੋ ਗਿਆ, ਕਹਿਣ ਲੱਗਿਆ, ਲਿਆ ਹੁਣ ਮਰਦ ਦਾ ਅੱਖ ਇਹ ਵੀ ਚੱਬ ਲੈਂਦਾ, ਤੂੰ ਮੈਨੂੰ ਮੁਰਦੇ ਦੀ ਖੋਪੜੀ ਚ ਦੁੱਧ ਪਾ ਕੇ ਦੇ ਪੀ ਲੈਣਾ। ਜਦੋਂ ਉਹਨੇ ਹਾਮੀ ਭਰ ਦਿੱਤੀ ਤੇ ਕਹਿਣ ਲੱਗੇ, ਆਜੜੀ ਜ਼ੋਰ ਦੀ ਹੱਸਿਆ, ਉਹਨੇ ਹੱਸ ਕੇ ਆਖਿਆ, ਕਹਿਣ ਲੱਗੇ, ਐ ਵਜ਼ੀਰ, ਨਾ ਤੇ ਮੈਂ ਤੈਨੂੰ ਜੂਠਾ ਦੁੱਧ ਪਿਆਉਣਾ, ਨਾ ਮੈਂ ਤੈਨੂੰ ਕਿਸੇ ਮੁਰਦੇ ਦੀ ਖੋਪੜੀ ਚ ਪਿਆਉਣਾ, ਬਸ ਤੈਨੂੰ ਸਮਝਾਉਣਾ ਸੀ, ਇਹੀ ਅੰਨਾ ਖੂਹ ਹੈ। ਜਦੋਂ ਬੰਦਾ ਆਪਣੇ ਸਵਾਰਥ ਦੀ ਖਾਤਰ ਨੀਵੇਂ ਤੋਂ ਨੀਵਾਂ ਕਰਮ ਕਰਦਾ ਜਾਂਦਾ, ਜਦੋਂ ਆਪਣੀ ਮਮਤਾ ਦਾ ਮਾਰਿਆ, ਜਦੋਂ ਆਪਣੇ ਲੋਭ ਦਾ ਮਾਰਿਆ, ਬੰਦਾ ਆਪਣੇ ਕਿਰਦਾਰ ਤੋਂ ਡਿੱਗਦਾ, ਇਮਾਨ ਤੋਂ ਡਿੱਗਦਾ। ਜਿਹੜਾ ਕਰਮ ਨਾ ਕਰਨ ਯੋਗ ਹੋਵੇ ਉਹ ਵੀ ਬੰਦਾ ਕਰਦਾ, ਬਸ ਇਸੇ ਨੂੰ ਅੰਨਾ ਖੂਹ ਕਹਿੰਦੇ ਨੇ। ਰਾਜੇ ਨੂੰ ਜਾ ਕੇ ਜਵਾਬ ਦੇ ਦੇ, ਮੈਂ ਬੇਨਤੀ ਇਹ ਕਹਿ ਰਿਹਾ ਗੁਰਮੁਖੋ। ਮਹਾਰਾਜ ਕਹਿੰਦੇ, ਇਹ ਜਗਤ ਅੰਨੇ ਖੂਹ ਦੀ ਤਰ੍ਹਾਂ, ਇਹਦੀ ਮੋਹ ਮਮਤਾ ਵਿੱਚ ਪੈ ਕੇ ਬੰਦਾ ਉਹ ਕਰਮ ਕਰਦਾ ਜਿਹੜੇ ਨਹੀਂ ਕਰਨੇ ਚਾਹੀਦੇ ਨੇ, ਬੰਦਾ ਕਰਦਾ ਨਹੀਂ। ਆਹ ਵਿਸ਼ੇ ਵਿਕਾਰਾਂ ਦੇ ਕਰਮ, ਨਸ਼ਿਆਂ ਦੇ ਕਰਮ, ਝੂਠ ਬੋਲਣਾ, ਧੋਖੇ ਤੜੀਆਂ, ਝੂਠ ਪ੍ਰੇਮ ਬੋਲਣੇ, ਸਾਰੇ ਬੰਦਿਆਂ ਵਾਲੇ ਕਰਮ ਨਹੀਂ, ਪਰ ਇਹ ਅੰਨੇ ਖੂਹ ਦੀ ਮਮਤਾ ਵਿੱਚ ਜਦੋਂ ਬੰਦਾ ਪੈਂਦਾ, ਫਿਰ ਗਿਰਿਆ ਤੋਂ ਗਿਰਿਆ ਕਰਮ ਕਰਦਾ। ਮਹਾਰਾਜ ਨੇ ਇੱਥੇ ਬਚਨ ਵਰਤਿਆ, ਕਹਿੰਦੇ, ਅਰਦਾਸ ਕਰੋ ਅੰਧ ਕੂਪ ਤੇ ਤਹਿ ਕੱਢੋ, ਜੇ ਹੋਵੋ ਸੋ ਪ੍ਰਸੰਨ, ਜਿਸ ਤੇ ਪਰਮਾਤਮਾ ਤੂੰ ਕਿਰਪਾ ਕਰ ਦੇਵੇਂ, ਉਹ ਅੰਨੇ ਖੂਹ ਵਿੱਚੋਂ ਉਹਨੂੰ ਕੱਢ ਲੈਂਦਾ, ਉਹਨੂੰ ਨਾਮ ਨਾਲ ਜੋੜ ਦਿੰਦਾ, ਸ਼ਬਦ ਨਾਲ ਜੋੜਦਾ। ਫਿਰ ਅਖੀਰ ਤੇ ਕਿਹਾ ਮਹਾਰਾਜ ਨੇ, ਕਹਿੰਦੇ, ਯਾਕੈ ਹਾਥ ਸਮਰੱਥ ਤੇ ਕਾਰਨ ਕਰਨੇ ਜੋਗ। ਕਹਿੰਦੇ, ਪਰਮਾਤਮਾ ਕਰਨ ਕਾਰਨ ਸਮਰੱਥ ਹੈ, ਨਾਨਕ ਤੇਹ ਉਸਤਤ ਕਰੋ ਯਾਹੂ ਕੀ ਉਹ ਸੰਜੋਗ। ਕਹਿੰਦੇ, ਹੇ ਭਾਈ, ਉਹ ਪਰਮਾਤਮਾ ਜਿਹੜਾ ਕਰਨ ਕਾਰਨ ਸਮਰੱਥ ਹੈ, ਉਸ ਮਾਲਕ ਦੀ ਉਸਤਤ ਕਰਿਆ ਕਰ, ਉਹਦੀ ਵਡਿਆਈ ਕਰਿਆ ਕਰ, ਉਹਦੀ ਕਿਰਪਾ ਨਾਲ ਹੀ ਤੇਰੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਣਾ। ਮੈਂ ਬੇਨਤੀ ਕਹਿ ਰਿਹਾ, ਅੱਜ ਦੇ ਬਚਨ ਅੰਦਰ ਮਹਾਰਾਜ ਨੇ ਕਿਹਾ, ਇਹ ਭਾਈ, ਇਹ ਜਗਤ ਬਿਨ ਸੰਹਾਰ ਹੈ, ਇਹ ਤੇਰਾ ਤਨ ਵੀ ਝੂਠਾ ਹੈ, ਹਰ ਵੇਲੇ ਇਹ ਆਪਣੇ ਜੇਨ ਵਿੱਚ ਰੱਖ, ਇੱਥੋਂ ਤੂੰ ਬਿਨਸ ਜਾਣਾ। ਹਾਂ, ਗੁਰੂ ਦੀ ਟੇਕ ਲੈ, ਸ਼ਬਦ ਦੀ ਟੇਕ ਲੈ, ਨਾਮ ਦੀ ਟੇਕ ਲਏਗਾ, ਤੂੰ ਕਦੀ ਆਤਮਿਕ ਤੌਰ ਤੇ ਮਰੇਗਾ ਨਹੀਂ, ਗੁਰੂ ਦੀ ਟੇਕ ਲੈ ਕੇ ਤੇਰਾ ਜੀਵਨ ਸਫਲ ਹੋ ਜਾਏਗਾ। ਗੁਰੂ ਕਿਰਪਾ ਕਰੇ ਗੁਰਮੁਖੋਂ, ਆਪ ਬੜੀ ਭਾਵਨਾ ਨਾਲ, ਰੋਜ਼ਾਨਾ ਸ਼ਰਧਾ ਭਾਵ ਨਾਲ ਜੁੜਦੇ ਹੋ, ਗੁਰੂ ਰਹਿਮਤ ਕਰੇ ਸਾਡੇ ਸਾਰਿਆਂ ਤੇ ਕਿ ਸਾਨੂੰ ਅੰਮ੍ਰਿਤ ਬਾਣੀ ਨਾਮ ਸ਼ਬਦ ਨਾਲ ਜੋੜ ਕੇ ਸਾਡੀ ਕੌਮ, ਸਾਡੇ ਬੱਚੇ ਪਰਿਵਾਰ ਗੁਰੂ ਚਰਨਾਂ ਵਿੱਚ ਜੁੜ ਜਾਣ, ਫਿਰ ਜੀਵਨ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਫਲ ਹੋ ਜਾਣਾ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਬੜੇ ਪਿਆਰ ਨਾਲ ਬਹਿ ਕੇ ਵਿਚਾਰਾਂ ਸੁਣੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਦੀ ਸਾਂਝ ਪਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

की जीत। श्री साहिब जी सहाय, खालसा जी के बोलबाले, बोलो जी, बोलो जी।

ਵਾਰ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾ ਅੰਦਰ ਪਾਤਸ਼ਾਹ ਜੀ ਨਿਤਨੇਮ ਦੇ ਜਾਪ ਉਪਰੰਤ ਸੰਗਤੀ ਰੂਪ ਵਿੱਚ ਗੁਰਮੰਤਰ ਦਾ ਅਭਿਆਸ

ਕਰਦੇ ਆ, ਸਿਮਰਨ ਅਭਿਆਸ ਕਰਦੇ ਆ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਜਸਵੀਰ ਸਿੰਘ ਤੰਬੜ ਵੱਲੋਂ ਭਾਈ ਗੁਰਕੀਰਤ ਸਿੰਘ ਦੀ ਜੋਬ ਵਿੱਚ ਚੜ੍ਹਦੀ ਕਲਾ ਲਈ ਦੇਗ ਦੀ ਸੇਵਾ ਹੈ, ਗੁਰਮੁਖ ਪਰਿਵਾਰ ਦੀ ਕਾਮਨਾ ਪੂਰੀ ਕਰਨੀ। ਬੀਬੀ ਗੁਰਮੀਤ ਕੌਰ ਵੱਲੋਂ ਆਪਣੀ ਬੇਟੀ ਸੀਆ ਦੀਪ ਕੌਰ ਦੇ ਜਨਮ ਦਿਨ ਤੇ ਦੇਗ ਸੇਵਾ ਹੈ, ਬੱਚੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀਰਘਾਯੂ ਬਖਸ਼ਣੀ। ਬੀਬੀ ਸਵਰਨਜੀਤ ਕੌਰ ਵੱਲੋਂ ਆਪਣੇ ਸਮੂਹ ਪਰਿਵਾਰ, ਬੇਟੀ ਹਰਲੀਨ ਕੌਰ, ਬੇਟਾ ਅਨਮੋਲ ਸਿੰਘ, ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਲਈ ਅਰਦਾਸ ਹੈ। ਪਰਿਵਾਰਾਂ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਿਵਾਜ ਦਰ ਆਈ ਸਮੂਹ ਸੰਗਤ।

ਪਿਆਰਿਆਂ ਦੀ ਸ਼ੁਭ ਸਿੱਖਿਆ ਪਾਲਣ ਦੀ ਸਮਤ ਬਖਸ਼ਣੀ, ਗਰੀਬਨਵਾਜ ਸਮੂਹ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੇ ਨਾ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੋ, ਬੇਖਮ ਨਦੀ ਜਾਏ ਤਰਣੀ। ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁ

ਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਏ ਮਾਨ। ਗੁਰੂ ਸਵਾਰੀ ਖਾਲਸਾ ਸਤਸੰਗਤ ਜੀ, ਆਪ ਜੀ ਨੇ ਬੜੇ ਅਦਬ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੋੜਨਗੇ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ। ਆਓ ਇਸੇ ਤਰ੍ਹਾਂ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਦੱਸ ਰਿਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਹਰਜਸ ਕੀਰਤਨ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸੋ ਅਗਲੇਰੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਕਰਨਗੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰੋਂ ਰੱਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਭਨਾਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ। ਆਓ ਬੜੇ ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਪੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜੱਥਾ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਅੱਜ ਮੇਨ ਹਾਲ ਦੇ ਵਿੱਚ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਜਿਹੜੀਆਂ ਸੰਗਤਾਂ ਮੱਥਾ ਟੇਕਣ ਵਾਸਤੇ ਆ ਰਹੀ, ਉਹਨਾਂ ਨੂੰ ਬੇਨਤੀ ਹੈ ਤੁਸੀਂ ਉੱਥੇ ਗੈਲਰੀ ਦੇ ਵਿੱਚ ਮੱਥਾ ਟੇਕਣਾ ਹੈ। ਉੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜੀ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਜੱਥੇ ਨੇ ਆਪ ਸੰਗਤਾਂ ਨੂੰ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਾ ਰਹੇ ਨੇ। ਗੁਰੂ ਸਾਹਿਬ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ, ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹੋਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਗੁਰ ਪ੍ਰਸਾਦਿ ਵਸੈ ਮਨ ਆਏ, ਸਭ ਮਹਿ ਵਸੈ ਪ੍ਰਭ ਏਕੋ ਸੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ, ਗੁਰੂ ਸਾਹਿਬ ਜੀ ਨੇ ਹੁਕਮਨਾਮੇ ਦੀ ਦਾਤ ਬਖਸ਼ੀ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਆਓ ਬੜੇ ਪਿਆਰ ਨਾਲ ਪੱਲੇ ਦਾ ਸ਼ਬਦ ਸਰਵਣ ਕਰੀਏ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਭਾਗ ਭਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਨੂੰ ਪਰਿਕਰਮਾ ਕਰਨੀਆਂ ਨੇ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਜੀ।

ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਹੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਅਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਨਵਜੋਤ ਸਿੰਘ ਬਰਾੜ, ਪਿਤਾ ਸਰਦਾਰ ਜਗਦੀਪ ਸਿੰਘ ਬਰਾੜ ਅਤੇ ਮਾਤਾ ਜਸਵਿੰਦਰ ਕੌਰ ਬਰਾੜ, ਲੜਕੀ ਬੀਬਾ ਸਿਮਰਨ ਕੌਰ ਗਿੱਲ, ਸਪੁੱਤਰੀ ਸਰਦਾਰ ਜਗਦੀਸ਼ ਸਿੰਘ ਗਿੱਲ ਅਤੇ ਮਾਤਾ ਪਰਮਜੀਤ ਕੌਰ ਗਿੱਲ ਸੱਚੇ ਪਾਤਸ਼ਾਹ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ, ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ। ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਜੀ। ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਖੰਭ ਵੀ ਕਾਂਦੜੇ

0: ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਪਰਸਪਰ ਪਿਆਰ ਇਤਫਾਕ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ, ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਦਾ ਬਖਸ਼ਣ, ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਇਸੇ ਤਰ੍ਹਾਂ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਵੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਮੋ ਮੰਤਰ ਦਰੜਾਇਦਾ ਕੱਟੇ ਹੁਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗ। ਧੀ ਦੇ ਕਿਹਾ ਪੁੱਤ ਮਨਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੌ ਲੈ ਆਉਣੀ ਏ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ, ਜੋੜੀ ਦੇ ਸਰੁੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਮੇਰਾ ਦਾ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਮੇਰਾ ਦਾ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸੁਭਾਗੀ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ, ਆਈ ਸੰਗਤ ਨੂੰ 713 ਅੰਕ ਤੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ੇ ਹੈ। ਸਤਿਗੁਰ ਆਇਓ ਸ਼ਰਨ ਤਿਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੋ ਆਓ 4-5 ਮਿੰਟ ਦੀ ਕੋਈ ਕਵਿਤਾ ਕਹਿ ਦੇਣੀ ਹੈ, ਖੁਸ਼ੀਆਂ ਦੇ ਗੀਤ ਘੋੜੀਆਂ, ਇਹ ਵਿਆਹ ਸ਼ਾਦੀਆਂ ਦੇ ਖੁਸ਼ੀਆਂ ਸਮੇਂ ਗਾਈਆਂ ਜਾਂਦੀਆਂ। ਬਾਬੇ ਨਾਨਕ ਦੇ ਵਿਆਹ ਸਮੇਂ ਜਿੱਥੇ ਬੇਬੇ ਨਾਨਕੀ ਨੇ ਘੋੜੀਆਂ ਗਾਈਆਂ ਤੇ ਭਾਈ ਮਰਦਾਨੇ ਜੀ ਨੇ ਵੀ ਖੁਸ਼ੀ ਦੇ ਗੀਤ ਗਾਏ। ਬਹੁਤ ਹੀ ਸਤਿਕਾਰਯੋਗ ਸਰਦਾਰ ਜਗਦੀਪ ਸਿੰਘ ਜੀ ਬਰਾੜ ਸਾਹਿਬ ਅਤੇ ਭੈਣ ਜਸਵਿੰਦਰ ਕੌਰ ਬਰਾੜ, ਉਹਨਾਂ ਦੇ ਬੇਟੇ ਕਾਕਾ ਨਵਜੋਤ ਸਿੰਘ ਬਰਾੜ, ਉਹਨਾਂ ਦਾ ਅੱਜ ਆਨੰਦ ਕਾਰਜ ਹੈ। ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਦੀਪ ਸਿੰਘ ਜੀ, ਭੈਣ ਪਰਮਜੀਤ ਕੌਰ ਉਹਨਾਂ ਦੀ ਲਾਡਾਂ ਨਾਲ ਪਾਰੀ ਹੋਈ ਧੀ ਸਿਮਰਨ ਕੌਰ, ਜੋ ਸੁਭਾਗੀ ਜੋੜੀ ਨੂੰ ਅੱਜ ਪ੍ਰਮਾਤਮਾ ਨੇ ਦੋਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤੇ ਨੇ। ਗੁਰੂ ਸਾਹਿਬ ਕਹਿੰਦੇ ਧਨ ਪਰ ਇਹ ਨਾ ਆਖੀਐ ਬਹਿਣ, ਇਕੱਠੇ ਹੋਏ ਏਕ ਜੋਤ ਦੋਈ ਮੂਰਤੀ, ਧਨ ਪਰ ਕਹੀਐ ਸੋਏ। ਆਨੰਦ ਕਾਰਜਾਂ ਤੇ ਬੱਚੀ ਬੱਚੀ ਨੂੰ ਬੜਾ ਕੁਝ ਮਹਾਰਾਜ ਨੇ ਰਹਿਮਤਾਂ ਕੀਤੀਆਂ, ਗੁਰਬਾਣੀ ਰਾਹੀਂ ਬੜਾ ਕੁਝ ਸਮਝਾਇਆ। ਮਹਾਰਾਜ ਕਹਿੰਦੇ ਦੋ ਸਰੀਰਾਂ ਦਾ ਮੇਲ ਨੀ, ਸਰੀਰ ਦੋ ਹੋਣ ਤੇ ਜੋਤ ਇੱਕ ਹੋਵੇ, ਦੁੱਖ ਸੁੱਖ ਦੇ ਸਾਂਝੀ ਵਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਦੀਆਂ ਝੋਲੀਆਂ ਭਰਨ ਸਭ ਆਪਾਂ ਅਰਦਾਸ ਕੀਤੀ ਹੈ। ਆਓ ਇੱਕੋ ਕਵਿਤਾ ਕਹਿ ਜਾਣੀ ਹੈ ਦੋਨਾਂ ਪਰਿਵਾਰਾਂ ਨੂੰ ਅਤੇ ਆਈ ਹੋਈ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਸਤਿਗੁਰਾਂ ਦੇ ਚਰਨਾਂ ਕਮਲਾਂ ਚ ਦੁਆ ਅਰਦਾਸ ਬੇਨਤੀ ਕਰੀਏ ਕਿ ਬੱਚੇ ਬੱਚੀ ਨੂੰ ਆਪਸ ਵਿੱਚ ਮੇਲ ਜੋੜ, ਪ੍ਰੇਮ ਪਿਆਰ, ਏਕਤਾ ਥਵਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਓ। ਆਓ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਵਿਆਹ ਹੁਣ ਸਭ ਨੂੰ ਵਧਾਈਆਂ ਜੀ, ਵਿਆਹ ਦੀਆਂ ਹੁਣ ਸਭ ਨੂੰ ਵਧਾਈਆਂ ਜੀ।
1: ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ, ਸਾਧ ਕਰਬਾਨੇ ਜਾਵਾਂ, ਫੁੱਲਾਂ ਵਾਂਗੂ ਰਹਾਂ ਹਮੇਸ਼ਾ, ਫੁੱਲਾਂ ਵਾਂਗੂ ਰਹੋ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਬਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਦੋਹਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ, ਆਈ ਹੋਈ ਸੰਗਤ ਨੂੰ ਲੱਖਾਂ ਵਾਰ ਮੁਬਾਰਕਾਂ ਵਧਾਈਆਂ। ਮੇਰੇ ਨਗਰ ਅਜੀਤਵਾਲ ਤੋਂ ਸਰਦਾਰ ਮੇਜਰ ਸਿੰਘ ਜੀ ਹੋਣੀ ਵੀ ਵਿਆਹ 'ਚ ਸ਼ਾਮਿਲ ਹੋਏ ਨੇ, ਤੁਸੀਂ ਸਾਰੀਆਂ ਹੀ ਸੰਗਤਾਂ ਸਤਿਕਾਰਯੋਗ ਹੋ ਜੀ ਆਇਆਂ ਨੂੰ। ਅਗਲਾ ਪ੍ਰੋਗਰਾਮ ਆ ਜਿਹੜਾ ਬਹੁਤ ਹੀ ਸਤਿਕਾਰਯੋਗ, ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਜ਼ਰੂਰ ਗੱਜ ਵੱਜ ਕੇ ਬੁਲਾਇਓ, ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਵਾਈ ਹੈ। ਪਰਿਵਾਰਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਉਸ ਤੋਂ ਬਾਅਦ ਜੋ ਸ਼ਗਨ ਹੈ ਉਹ ਤੁਸੀਂ ਬਾਹਰ ਟੈਂਟ ਦੇ ਵਿੱਚ ਹੀ ਪਾਉਣਾ ਹੈ, ਉੱਥੇ ਹੀ ਨਾ ਕੇ ਪ੍ਰਸ਼ਾਦਾ ਛਕਣਾ ਹੈ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ, ਜਿੱਥੇ ਪ੍ਰਸ਼ਾਦਾ ਛਕਣਾ ਹੈ ਬਾਹਰ, ਉੱਥੇ ਹੀ ਜਾ ਕੇ ਤੁਸੀਂ ਸ਼ਗਨ ਦੀ ਜਿਹੜੀ ਰਸਮ ਉਹ ਬਾਕੀ ਹੋਵੇਗੀ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਦੂਜੀ ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਗੱਲਾਂ ਨਹੀਂ ਕਰਨੀਆਂ, ਬਾਹਰ ਆਪਾਂ ਗੱਲ ਜ਼ਰੂਰ ਕਰ ਸਕਦੇ ਹਾਂ, ਪਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਕੇਵਲ ਨਿਮਰਤਾ ਵਿੱਚ ਚੁੱਪ ਦਾ ਹੀ ਦਾਨ ਬਖਸ਼ਣਾ ਹੈ। ਆਓ ਸਮਾਂ ਹੁਣ ਨਾਲ ਢਾਡੀ ਵਾਰਾਂ ਦਾ ਹੈ, ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਇਹਨਾਂ ਦੇ ਜੱਥੇ ਪਾਸੋਂ ਜੀ, ਵਿਆਹ ਦੇ ਸਮਾਗਮਾਂ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

ਤੇ ਬਣਨਾ ਹੋਰ ਸਹਾਰਾ, ਤੂੰ ਬਖਸ਼ਣ ਹਾਰਾ ਸੋਈ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿੱਚ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲੱਗ ਜਾਵੇ, ਪਿਆਰ ਪ੍ਰੇਮ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਸੰਗਤ ਨੂੰ ਵੀ ਥੋੜਾ ਜਿਹਾ ਰੌਲੇ ਤੋਂ ਸੰਕੋਚ ਜੀ, ਬਾਹਰ ਜਾ ਕੇ ਆਪਾਂ ਗੱਲਾਂ ਬਾਤਾਂ ਹੀ ਕਰਨੀਆਂ। ਗਿਆਨੀ ਜੀ ਹੁਣਾਂ ਨੇ ਵੀ ਪਹਿਲਾਂ ਬੇਨਤੀ ਕੀਤੀ ਸੀ, ਕਿਉਂਕਿ ਇਹ ਬੜਾ ਵੱਡਾ ਅਦਾਰਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਇੱਥੇ ਸਾਡੀਆਂ ਗੱਲਾਂ ਤੋਂ ਵੱਡੀ ਗੱਲ ਗੁਰੂ ਦੀ ਹੈ, ਗੁਰੂ ਪਾਤਸ਼ਾਹ ਮੇਰਾ ਕਰਨ। ਇੱਥੇ ਆਇਆ ਅਕਾਲ ਪੁਰਖ ਨਿਰੰਕਾਰ ਕਿਰਪਾ ਕਰਦੇ ਹੈ ਵੀ ਬੰਦਿਆ ਆਇਓ ਪੜ੍ਹਨ ਸੁਣਨ ਕੋ ਬਾਣੀ। ਇਹ ਦਰਬਾਰ ਦੇ ਵਿੱਚ ਅਸੀਂ ਗੁਰੂ ਦੀ ਗੱਲ ਸੁਣਨ ਵਾਸਤੇ, ਗੁਰੂ ਦੀ ਗੱਲ ਕਹਿਣ ਵਾਸਤੇ, ਗੁਰੂ ਦੀਆਂ ਵਡਿਆਈਆਂ ਕਰਨ ਵਾਸਤੇ ਆਉਣੇ ਆ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰੂ ਵੱਡੇ ਨੇ, ਸਾਹਿਬ ਵੱਡੇ ਆ, ਦਾਤੇ ਵੱਡੇ ਆ, ਤੇ ਉਹਦੀਆਂ ਮਿਹਰਾਂ ਉਹਦੀਆਂ ਬਰਕਤਾਂ ਵੀ ਵੱਡੀਆਂ। ਜਦੋਂ ਗੁਰੂ ਨੂੰ ਵੱਡਾ ਮੰਨ ਰਿਹਾ ਨਾ, ਜਦੋਂ ਅਸੀਂ ਨੀਵੇਂ ਹੋ ਗਏ ਆ ਦਰ ਤੇ ਆ ਕੇ, ਤੇ ਉਦੋਂ ਉਹਦੀਆਂ ਵੱਡੀਆਂ ਬਰਕਤਾਂ ਦੇ, ਮਿਹਰਾਂ ਦੇ, ਦਾਤਾਂ ਦੇ, ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਚਰਨਾਂ ਕਮਲਾਂ ਵਿੱਚ ਆ ਕੇ ਨਾ ਝੋਲੀਆਂ ਭਰਾ ਲਾਂਗੇ, ਪਾਤਰ ਬਣ ਜਾਵਾਂਗੇ ਉਹਦੀਆਂ ਮਿਹਰਾਂ ਦੇ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਸਗਲ ਜੀ ਕੋ ਦੇ ਦਾਨ, ਤੂੰ ਕਾਹੀ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਰਜਣਹਾਰ, ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਭੇਜਿਆ ਉਹਨੂੰ ਤੇਰਾ ਫਿਕਰ ਹੈ, ਉਹਨੇ ਤੈਨੂੰ ਸਭ ਕੁਛ ਦੇਣਾ, ਤੈਨੂੰ ਤੇਰੀ ਭੁੱਖ ਤੋਂ ਲੈ ਕੇ ਨਾ ਤੇਰੇ ਰਿਜ਼ਕ ਤੋਂ ਲੈ ਕੇ ਤੈਨੂੰ ਲੀੜੇ ਕੱਪੜੇ ਤੱਕ, ਤੈਨੂੰ ਘਰ ਬਾਰ ਤੱਕ, ਤੈਨੂੰ ਪਰਿਵਾਰ ਤੱਕ, ਤੈਨੂੰ ਸਭ ਕੁਛ ਇਹੀ ਮਾਲਕ ਦੇਣ ਵਾਲਾ। ਤੇ ਇਹ ਦਾਦੇ ਦਾ ਦਾਰ ਹੈ, ਇੱਥੇ ਕਦੇ ਥੋੜ ਨਹੀਂ ਰਹਿੰਦੀ। ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵਾ। ਮਹਾਰਾਜ ਕਹਿੰਦੇ ਚਤਰ ਦਸਾ ਕਿਨੋ ਬਲੇ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ, ਅਵਲੋਕਣ ਕਿਨੋ ਦਾਸ ਕਾ ਦੁੱਖ ਬਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਫਗਣ ਸਾਹਿਬ ਮੇਟੇ ਦਿਆਲ ਪੁਰਖ ਬਖਸ਼ੰਦ ਰਹਾਓ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸਾਚਾ ਹੋਵੈ। ਇਹ ਗੁਰੂ ਦਾ ਦਰ ਹੈ ਸਾ, ਇੱਥੇ ਇੱਥੇ ਵੀ ਸਾਚਾ ਤੇ ਦਰਗਾਹ ਵਿੱਚ ਵੀ ਸੱਚ। ਇਹਾ ਤੋਂ ਭਾਵ ਦੁਨੀਆ ਤੇ ਉਹਾ ਤੋਂ ਭਾਵ ਆ ਦਰਗਾਹ। ਦੁਨੀਆਂ ਤੋਂ ਦਰਗਾਹ ਤੱਕ ਦੀ ਜ਼ਿੰਮੇਵਾਰੀ ਫਿਰ ਮਾਲਕ ਦੀ ਬਣ ਜਾਂਦੀ ਹੈ ਜਦੋਂ ਅਸੀਂ ਇਸ ਦੇ ਸਹਾਰੇ ਹੋ ਜਾਈਏ, ਜਦੋਂ ਇਹਦੇ ਤੇ ਡੋਰਾਂ ਰੱਖ ਲਈਏ। ਬੁਰੇ ਭਲੇ ਹਮ ਥਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਜਦੋਂ ਕਹੀਏ ਪ੍ਰਮਾਤਮਾ ਤੇਰੇ ਹੱਥ ਵਿੱਚ ਡੋਰੀਆਂ ਨੇ ਸਾਡੀਆਂ, ਸਾਡੀ ਗੁੱਡੀ ਚੜ੍ਹਨ ਵਾਲਾ ਤੂੰ ਹੈ, ਤੇ ਜੇ ਉਹਦੇ ਹੱਥ 'ਚ ਡੋਰੀ ਰਵੇ ਤੇ ਗੁੱਡੀ ਚੜ੍ਹੀ ਰਹਿੰਦੀ ਹੈ, ਜਿਹਦੇ ਉਹਦੇ ਹੱਥ 'ਚ ਡੋਰੀ ਛੁੱਟ ਜਾਵੇ ਫਿਰ ਇਹ ਕਈ ਵਾਰੀ ਪਲਟੇ ਵੀ ਲੱਗ ਜਾਂਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਆਓ ਉਹਨਾਂ ਗੁਰਸਿੱਖਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਬੜਾ ਵੱਡਾ ਵਿਸ਼ਵਾਸ ਗੁਰੂ ਤੇ ਰੱਖਿਆ, ਭਰੋਸਾ ਹੋਣਾ, ਸਦਕ ਹੋਣਾ ਗੁਰੂ ਤੇ, ਗੁਰੂ ਨੂੰ ਸਮਰਪਿਤ ਹੋ ਜਾਣਾ, ਗੁਰੂ ਵਾਲੇ ਹੀ ਬਣ ਜਾਣਾ। ਇਹ ਬਿਰਲਿਆਂ ਦੇ ਹਿੱਸਿਆਂ 'ਚ ਆਉਂਦਾ, ਕਿਉਂਕਿ ਜਿਹੜਾ ਮਾਣ ਆ ਨਾ ਇਹ ਮਨ ਸਥਿਰ ਨਹੀਂ, ਇਹ ਮਨ ਸਥਿਰ ਨਹੀਂ ਰਹਿੰਦਾ, ਇਹ ਟਿਕਦਾ ਨਹੀਂ। ਜਿਵੇਂ ਕਿਤੇ ਖੂਹ ਦਾ ਪਾਣੀ ਖੜਾ ਹੋਵੇ ਤੇ ਖੜੇ ਪਾਣੀ ਦੇ ਵਿੱਚ ਨਾ ਸਾਡਾ ਚਿਹਰਾ ਸਾਫ਼ ਦਿਸਦਾ ਹੁੰਦਾ, ਤੇ ਜੇ ਪਾਣੀ ਡੋਲਦਾ ਹੋਵੇ ਉਹਦੇ 'ਚ ਸਾਡਾ ਚਿਹਰਾ ਵੀ ਡੋਲਦਾ ਦਿਸਣ, ਸਾਫ਼ ਨਹੀਂ ਨਜ਼ਰੀ ਆਉਣਾ। ਇਹ ਮਨ ਖੂਹ ਦੇ ਪਾਣੀ ਵਰਗਾ ਜੇ ਤਾਂ ਟਿਕ ਗਿਆ ਤੇ ਫਿਰ ਤਾਂ ਸਾਰਾ ਕੁਝ ਸਾਫ਼ ਦਿਸਣਾ ਹੀ ਦਿਸਣਾ, ਰੱਬ ਹੀ ਦਿਸਣਾ ਸਾਰੇ ਪਾਸੇ, ਆ ਨਜ਼ਰਾਂ ਨੂੰ ਫਿਰ ਚੰਗਾ ਹੀ ਦਿਸਣਾ ਸਾਰੇ ਪਾਸੇ।
ਇਹਨਾਂ ਨਜ਼ਰਾਂ ਨੂੰ ਫਿਰ ਆਪਣੀ ਦਿਸਣੇ ਸਾਰੇ ਪਾਸੇ। ਜੇ ਮਨ ਦਾ ਖੂਹ ਵਾਲੇ ਪਾਣੀ ਵਾਂਗੂ ਨਾ ਟੈਕ ਗਿਆ ਪਾਣੀ, ਮਨ ਟੈਕ ਗਿਆ, ਇਹਦੇ ਫੁਰਨੇ ਟੈਕ ਗਏ ਜਦੋਂ, ਤੇ ਫਿਰ ਸਾਨੂੰ ਸਭ ਪਾਸੇ ਨਾ ਨਜ਼ਰ ਆਉਣਾ ਰੱਬ। ਸਾਰਿਆਂ ਚਾਰਾਂ ਕੁੰਟਾਂ ਦੇ ਵਿੱਚ ਉਹਦੀ ਕੁਦਰਤ ਨਜ਼ਰ ਆਉਣੀ ਹੈ, ਸਕੂਨ ਨਜ਼ਰ ਆਉਣਾ ਹੈ, ਭਾਈਚਾਰਕ ਸਾਂਝ ਨਜ਼ਰ ਆਉਣੀ ਹੈ, ਆਪਣੇ ਨਜ਼ਰ ਆਉਣੇ ਹੈ। ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੈਗਾਨਾ, ਸਗਲ ਸੰਗ ਹਮ ਕੋ ਬਾਣਾ ਆਈ। ਫਿਰ ਇਹ ਅਵਸਥਾ ਹੋ ਜਾਂਦੀ ਬੰਦੇ ਦੀ, ਤੇ ਭਾਈ ਆਦਮ ਉਹਦੀ ਅਵਸਥਾ ਬੜੀ ਉੱਚੀ ਹੈ ਭਾਈ ਆਦਮ ਜੀ ਦੀ। ਬੇਸ਼ੱਕ ਉਹਨੇ ਹਲੇ ਗੁਰੂ ਦੇ ਦਿਦਾਰੇ ਨਹੀਂ ਸੀ ਕੀਤੇ, ਗੁਰੂ ਰਾਮਦਾਸ ਮਹਾਰਾਜ ਦੇ ਹਲੇ ਘਰੇ ਨਹੀਂ ਸੀ ਆਇਆ, ਪਰ ਰੱਬ ਨੂੰ ਮੰਨਣ ਵਾਲੀ ਰੂਹ ਸੀ ਅੰਦਰੋਂ। ਹਾਂ, ਇੰਨਾ ਜ਼ਰੂਰ ਆ ਵੀ ਭਟਕਦੇ ਜ਼ਰੂਰ ਰਹੇ ਹੋ, ਕਿਉਂਕਿ ਘਰੇ ਕੋਈ ਬੱਚਾ ਨਹੀਂ ਸੀ, ਨਾ ਪੁੱਤ ਨਾ ਧੀ, ਤੇ ਜਦੋਂ ਪੁੱਤ ਧੀ ਨਾ ਹੋਵੇ ਤੇ ਉਦੋਂ ਫਿਕਰ ਵੱਢ ਵੱਢ ਖਾਂਦਾ ਵੀ ਮਨਾ ਆ ਘਰ ਵਾਰ ਕਾਹਦੇ ਕੰਮ ਦੇ ਆ, ਆ ਕਾਰੋਬਾਰ ਕਾਹਦਾ ਕੰਮ ਦਾ, ਧਨ ਦੌਲਤਾਂ ਜਗੀਰਾਂ ਜ਼ਮੀਨਾਂ ਕਾਹਦੀਆਂ ਕੰਮ ਦੀਆਂ, ਤੇ ਜੇ ਇਹਨੂੰ ਕੋਈ ਸਾਂਭਣ ਵਾਲਾ ਹੀ ਨਹੀਂ, ਵਾਰਸ ਹੀ ਨਹੀਂ ਇਹਦਾ ਕੋਈ, ਤੇ ਇੱਥੇ ਇਦੂ ਵੀ ਵੱਡਾ ਮਨ ਟਿਕਣ ਵਾਲੀ ਟਕਾ ਲੈਂਦਾ ਇਨਸਾਨ, ਇਹਦੀ ਵੀ ਚਿੰਤਾ ਨਹੀਂ ਕੋਈ। ਪਰ ਚਿੰਤਾ ਲੋਕਾਂ ਦੀ ਹੋ ਜਾਂਦੀ ਆ, ਲੋਕ ਮੱਥੇ ਲੱਗਣੋਂ ਹਟ ਜਾਂਦੇ ਆ। ਕਿਸੇ ਭੈਣ ਦੀ ਕੁੱਖ ਨਾ ਸਲੱਖਣੀ ਹੋਵੇ ਨਾ ਵਿਆਹ ਤੋਂ ਬਾਅਦ, ਦੋ ਚਾਰ ਸਾਲ ਲੰਘ ਜਾਣ, ਪੰਜ ਸਾਲ, ਤੇ ਸਾਡੀਆਂ ਬੀਬੀਆਂ ਹੀ ਕਹਿ ਦਿੰਦੀਆਂ ਏ ਵੀ ਇਹਦੇ ਤਾਂ ਮੱਥੇ ਲੱਗਣਾ ਮਾੜਾ ਹੈ, ਇਹਦਾ ਬਾਂਹ ਜਾਂ ਵੀਹ ਵੀ ਕੁਝ ਸੁਣਨੇ ਹੀ ਪੈਂਦੇ ਹੈ। ਪਰ ਇਹ ਦੁਨੀਆਂ ਜਿਹੜੀ ਇਹ ਕੱਲਾ ਨਾ ਕੌੜੇ ਬੋਲ ਹੀ ਬੋਲ ਸਕਦੀ ਹੈ, ਚੰਗੇ ਨਹੀਂ। ਜੇ ਕਿਸੇ ਨੂੰ ਕੋਈ ਘਾਟ ਆ ਨਾ ਕੁਦਰਤ ਵੱਲੋਂ, ਤੇ ਉਹਨੂੰ ਤਾਂ ਚੰਗਾ ਤੇ ਮਿੱਠਾ ਬੋਲਣਾ ਚਾਹੀਦਾ, ਉਹਦਾ ਸਾਥ ਦੇਣਾ ਚਾਹੀਦਾ। ਪਰ ਸਾਡਾ ਸਮਾਜ ਉਹਦੇ ਨਾਂ ਹੀ ਉਲਟ ਰੱਖ ਦਿੰਦਾ, ਸਾਡਾ ਸਮਾਜ ਉਹਨੂੰ ਇਹ ਸਮਝਣ ਲੱਗ ਜਾਂਦਾ ਵੀ ਇਹਦੇ ਪਤਾ ਨਹੀਂ ਕਿੰਨੇ ਕੁ ਮਾੜੇ ਲੇਖ ਹੋਣਗੇ। ਇੱਕ ਧਿਆਨ ਦਿਓ, ਬੇਬੇ ਨਾਨਕੀ ਦੇ ਲੇਖ ਮਾੜੇ ਹੋ ਸਕਦੇ, ਬਾਬੇ ਨਾਨਕ ਦੀ ਭੈਣ ਸੀ, ਉਹਨਾਂ ਦੇ ਮਾੜੇ ਲੇਖ ਹੋ ਸਕਦੇ ਬੇਬੇ ਨਾਨਕੀ ਦੇ। ਪਰ ਇਹ ਵੀ ਇਤਿਹਾਸ ਚ ਆਇਆ ਵੀ ਬੇਬੇ ਨਾਨਕੀ ਦੇ ਘਰੇ ਨਾ ਪੁੱਤ ਨੇ ਜਨਮ ਲਿਆ ਨਾ ਧੀ ਨੇ, ਏਦੋਂ ਵੱਡੀ ਹੋਰ ਦੁਨੀਆਂ ਤੇ ਉਦਾਹਰਣ ਨਹੀਂ ਮਿਲਣੀ ਕੋਈ। ਉਹਨੇ ਮੰਗਿਆ ਹੀ ਨੀ ਬਾਬੇ ਨਾਨਕ ਜੀ ਤੋਂ, ਪਿਆਰ ਹੀ ਮੰਗਿਆ, ਕੱਲਾ ਪਿਆਰ ਹੀ ਮੰਗਿਆ ਬੇਬੇ ਨਾਨਕੀ। ਭਾਈਆ ਜੈ ਰਾਮ ਜੀ ਵੀ ਕਹਿ ਸਕਦੇ ਸੀ, ਚਲੋ ਬੇਬੇ ਨਾਨਕੀ ਤਾਂ ਮੰਨ ਲੈਂਦੇ ਵੀ ਰੱਬ ਦੀ ਭੈਣ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੈਣ ਜੀ ਹੋਣਾ, ਇੱਕ ਕੁੱਖ ਚੋਂ ਜਨਮ ਲੈਣਾ, ਇੱਕ ਵਿਹੜੇ ਚ ਖੇਡਣਾ, ਇੱਕ ਮਾਂ ਬਾਪ ਦਾ, ਇੱਕ ਮਾਂ ਬਾਪ ਦਾ ਗਲਦਸਤਾ ਹੋਣਾ ਫੁੱਲਾਂ ਦਾ, ਤੇ ਇਹ ਕਿਤੇ ਥੋੜੀ ਭਗਤੀ ਥੋੜੀ ਹੋਣੀ ਬੇਬੇ ਨਾਨਕੀ ਦੀ, ਕਿੰਨੀ ਭਗਤੀ ਹੋਣੀ ਕਿੰਨੇ ਜਨਮਾਂ ਦੀ। ਮੰਨ ਲੈਂਦੇ ਵੀ ਬੇਬੇ ਨਾਨਕੀ ਨੂੰ ਸਬਰ ਸੰਤੋਖ ਸੀ, ਤੇ ਭਾਈਆ ਜੈ ਰਾਮ ਜੀ ਵੀ ਕਹਿ ਸਕਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਬੇਬੇ ਨਾਨਕੀ ਜੀ ਦੇ ਪਤੀ ਜੀ, ਉਹ ਵੀ ਕਹਿ ਸਕਦੇ ਸੀ ਵੀ ਮਾਲਕਾ ਤੂੰ ਰੱਬ ਆ, ਰਾਏ ਬਲਾਰ ਵਰਗੇ ਚਰਨਾਂ ਚ ਝੁਕਦੇ ਆ, ਵੱਡੇ ਵੱਡੇ ਰਾਜੇ ਝੁਕੇ ਆ, ਬਾਬਰ ਵਰਗਿਆਂ ਨੇ ਤੇਰੇ ਚਰਨਾਂ ਚ ਮੱਥੇ ਟੇਕ ਕੇ, ਤੇ ਸਾਧੂ ਸੰਤ ਮਹਾਤਮਾ ਪੁੱਠੇ ਚੱਲਣ ਵਾਲੇ ਸਿੱਧੇ ਰਾਹ ਪਾਤੇ, ਤੇ ਉਹ ਮੰਗ ਸਕਦੇ ਸੀ ਦਾਤ, ਪਰ ਨਹੀਂ, ਪ੍ਰੇਮ ਹੀ ਮੰਗਿਆ। ਸਾਚ ਕਹੋ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਪਰ ਜੇ ਕੋਈ ਮੰਗ ਵੀ ਲੈਂਦਾ ਤੇ ਫਿਰ ਇੱਥੇ ਥੋੜ ਵੀ ਨੀ ਗੀ, ਇੱਥੇ ਥੋੜ ਵੀ ਨੀ ਜੇ ਕੋਈ ਮੰਗਦਾ ਆ ਕੇ। ਤੇ ਇਸ ਕਰਕੇ ਗੁਰਬਾਣੀ ਚ ਲਿਖਿਆ ਨਾ ਮਹਾਰਾਜ ਨੇ, ਇੱਕ ਦਾਤਾ ਸਭ ਮੰਗਤੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਹਮ ਭੀਖ ਭਖਾਰੀ ਤੇਰੇ ਤੋਂ ਨਜ ਪਤਾ ਹੈ ਦਾਤਾ, ਹਮ ਚਾਕਰ ਗੋਬਿੰਦ ਕੇ। ਇਹ ਮੰਗਤਿਆਂ ਵਾਲੀਆਂ ਜਿਹੜੀਆਂ ਮਹਾਰਾਜ ਨੇ ਧਾਰਨਾ ਦਿੱਤੀਆਂ, ਇਹਦਾ ਮਤਲਬ ਅਸੀਂ ਮੰਗਤੇ ਹਾਂ, ਬਾਬਾ ਧੰਨਾ ਜੀ ਵਾਂਗੂ ਮੰਗਣ ਵਾਲੇ, ਮਹਾਂਪੁਰਖਾਂ ਵਾਂਗੂ ਮੰਗਣ ਵਾਲੇ, ਅਸੀਂ ਗੁਰੂ ਦੇ ਬਾਰਕਾਂ ਬੱਚੇ ਆ, ਬੱਚੇ ਦਾ ਕੰਮ ਹੁੰਦਾ ਮੰਗ ਲੈਣਾ। ਤੇ ਪਰ ਕਈ ਦੀ ਐਸੀ ਅਵਸਥਾ ਵਾਲੇ ਵੀ ਹੁੰਦੇ, ਉਹ ਕਹਿੰਦੇ ਸੱਚੇ ਪਾਤਸ਼ਾਹ ਕੱਲਾ ਪਿਆਰ ਚਾਹੀਦਾ ਤੁਹਾਡਾ, ਇਹੀ ਮੰਗਦੇ ਕੱਲਾ। ਉਹ ਭਾਈ ਆਦਮ ਜੀ ਚੰਗੇ ਇਨਸਾਨ ਨੇ, ਤੇ ਉਹਨਾਂ ਦੀ ਧਰਮ ਸਪਤਨੀ ਵੀ ਚੰਗੀ ਹੈ, ਮਲਾਪ ਆ। ਕਹਿੰਦੇ ਨਾ ਜਦੋਂ ਗੁਣਾਂ ਦੀ ਸਾਂਝ ਬਣ ਜੇ ਤੇ ਉਹ ਘਰ ਵੀ ਸਵਰਗ ਬਣ ਜਾਂਦਾ, ਗੁਣਾਂ ਦੀ ਸਾਂਝ ਹੋ ਜੇ ਨਾ, ਮਹਾਰਾਜ ਕਿਰਪਾ ਕਰੇ ਪਰਿਵਾਰਾਂ ਚ ਥਵਾ ਕਰਵੇ। ਪਰ ਜੇ ਮੰਨੀਏ ਕਿ 5% ਪਰਿਵਾਰਾਂ ਚ ਬੜਾ ਵੱਡਾ ਥਵਾਕ ਹੁੰਦਾ, ਤੇ ਨਹੀਂ ਤਾਂ ਤਰਾ ਚੜਾ ਜ਼ਿੰਦਗੀ ਚ ਆਉਂਦੇ ਰਹਿੰਦੇ ਆ।
ਜ਼ਿੰਦਗੀ ਦੇ ਵਿੱਚ ਗਰੀਬੀ ਵੀ ਆਉਣੀ, ਅਮੀਰੀ ਵੀ ਆਉਣੀ ਆ, ਦੁੱਖ ਵੀ ਆਉਣੇ, ਸੁੱਖ ਵੀ ਆਉਣੇ ਆ, ਕਦੇ ਉੱਚਾ ਨੀਵਾਂ ਵੀ ਇੱਕ ਦੂਜੇ ਨੂੰ ਕਿਹਾ ਜਾਣਾ, ਘਰ ਦੇ ਵਿੱਚ ਕਈ ਕੁਛ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਵੀ ਕੋਈ ਐਸੇ ਸ਼ਬਦ ਨਾ ਬੋਲੀ ਜਿਨ੍ਹਾਂ ਦਾ ਫੱਟ ਹੀ ਨਾ ਮਿਟੇ। ਕਹਿੰਦੇ ਤਲਵਾਰ ਦੇ ਫੱਟ ਮਿਟ ਜਾਂਦੇ ਆ, ਜਵਾਨ ਦੇ ਕੀਤੇ ਹੋਏ ਬੋਲਾਂ ਦੇ ਜਿਹੜੇ ਫੱਟ ਹੈ ਉਹ ਕਦੇ ਨਹੀਂ ਮਿਟਦੇ। ਮੇਰੇ ਸਤਿਗੁਰੂ ਕਹਿੰਦੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ, ਕਹਿੰਦੇ ਤੂੰ ਮੁਹੱਬਤਾਂ ਦੇ ਬੀਜ ਬੀਜਣ ਆਇਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਤੂੰ ਇੱਥੇ ਪਿਆਰ ਦੀਆਂ ਮੁਹੱਬਤਾਂ ਦੇ ਬੀਜ ਬੀਜਣ ਆਇਆ, ਉਹ ਬੀਜ ਕੇ ਜਾ। ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨਕ ਤਾਇੰਦਾ ਪੈਂਦੇ ਲੋੜੇ ਪੱਟ। ਮਹਾਰਾਜ ਕਹਿੰਦੇ ਵੀ ਦਾਖਾਂ ਨਹੀਂ ਲੱਗਣੀਆਂ ਜੇ ਕਿੱਕਰਾਂ ਦੇ ਬੀਜ ਬੀਜਾਂਗੇ, ਫਿਰ ਤਾਂ ਕੰਡੇ ਚੁਗਣੇ ਪੈਣੇ ਆ। ਤੇ ਜੇ ਦਾਖਾਂ ਬਜੋਰੀਆਂ ਮੇਵੇ ਭਾਲਦਾ ਤੇ ਉਹਦੇ ਬੀਜ ਬੀਜਣੇ ਪੈਣੇ ਆ। ਇੱਥੇ ਅਸੀਂ ਬੀਜ ਹੀ ਬੀਜਣਾਉਣੇ ਆ ਚੰਗੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ। ਨਾਮ ਬੀਜ ਆ, ਸਭ ਤੋਂ ਪਹਿਲਾਂ ਬੀਜ ਕਿਹੜਾ ਹੈ? ਆਪਾਂ ਸਾਰਾ ਕੁਛ ਮੰਗਦੇ ਹਾਂ, ਹੱਕ ਆ ਸਾਡਾ ਮੰਗਣਾ, ਪਰ ਸਭ ਤੋਂ ਪਹਿਲਾਂ ਮੰਗਣਾ ਤੇ ਸਭ ਤੋਂ ਪਹਿਲਾਂ ਬੀਜ ਕਿਹੜਾ? ਮਹਾਰਾਜ ਕਹਿੰਦੇ ਨਾਮ ਬੀਜ, ਪਹਿਲਾਂ ਨਾਮ ਬੀਜ ਲਾ ਤੇ ਨਾਮ ਦੇ ਦਰਖਤ ਨੂੰ ਸਾਰੇ ਹੀ ਫਲ ਲੱਗਣੇ ਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਕਹਿੰਦੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਧਿੰਨਾ, ਸੋ ਐਸਾ ਹਰ ਧਿਆਈਏ ਮੇਰੇ ਜੀ ਅੜੈ, ਤਾਂ ਸਰਬ ਸੁਖ ਪਾਵੈ ਮੇਰੇ ਮਨਾ ਕਾਮ ਧਿੰਨਾ। ਆਮ ਗ੍ਰੰਥਾਂ ਚ ਲਿਖਿਆ ਹਿੰਦੂ ਗ੍ਰੰਥਾਂ ਦੇ ਮੁਤਾਬਕ, ਕਹਿੰਦੇ ਕਾਮ ਧਿੰਨ ਉਹ ਗਊ ਮੰਨੀ ਗਈ ਹੈ, ਉਹ ਗਊ ਜਿਹਦੇ ਦੁੱਧ ਅੰਮ੍ਰਿਤ ਤੋਂ ਨਾ 36 ਪ੍ਰਕਾਰ ਦੇ ਭੋਜਨ ਬਣਦੇ। ਕਾਮ ਧਿੰਨ ਤੇ ਪਾਰ ਜਾਤ ਰੁੱਖ ਨੂੰ ਉਹ ਰੁੱਖ ਮੰਨਿਆ ਗਿਆ ਵੀ ਜਿਹਦੇ ਤੋਂ 24 ਘੰਟੇ ਹੀ 12 ਰੁੱਤਾਂ ਦੇ ਵਿੱਚ ਹੀ ਉਹ ਫਲ ਪ੍ਰਾਪਤ ਹੁੰਦੇ ਆ, ਜਿਹੜੇ ਫਲਾਂ ਦੇ ਨਾਲ ਬਿਰਤੀਆਂ ਹੀ ਜੁੜ ਜਾਣ ਰੱਬ ਦੇ ਨਾਲ। ਤੇ ਮਹਾਰਾਜ ਕਹਿੰਦੇ ਮਹਾਰਾਜ ਅਸੀਂ ਤਾਂ ਨਾ ਦਰਗਾਹ ਦੀ ਕਾਮ ਧਿੰਨ ਗਊ ਦੇਖੀ ਹੈ, ਨਾ ਪਾਰ ਜਾਤ ਰੁੱਖ ਦੇਖਿਆ, ਅਸੀਂ ਤਾਂ ਤੁਹਾਡੇ ਚਰਨ ਦੇਖੇ ਹੈ, ਤੁਹਾਡੇ ਚਰਨਾਂ 'ਚ ਸੀਸ ਰੱਖਿਆ ਕਿ ਅਸੀਂ ਤਾਂ ਤੁਹਾਨੂੰ ਦੇਖਿਆ ਮਹਾਰਾਜ। ਤੇ ਜਦੋਂ ਤੁਹਾਡੀ ਕਿਰਪਾ ਹੋ ਗਈ ਤੇ ਫਿਰ ਇਹ ਜਿਹੜੇ ਪਦਾਰਥ ਆ ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਸੀ, ਕਹਿੰਦੇ ਮਰਦਾਨਿਆਂ ਪਦਾਰਥ ਚਰਨਾਂ 'ਚ ਰੁਲਦੇ ਫਿਰਨਗੇ, ਇੱਕੋ ਇੱਕ ਪਰਮੇਸ਼ਰ ਦਾ ਬਣ ਕੇ ਬਹਿ ਜਾ, ਫਿਰ ਉਹਨੂੰ ਫਿਕਰ ਹੋ ਜਾਣਾ ਤੇਰਾ। ਆਓ, ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਗਏ ਆ, ਪਤੀ ਪਤਨੀ ਦੋਨੇ ਜਾਣੇ, ਬਜ਼ੁਰਗ ਅਵਸਥਾ 50-60 ਸਾਲ ਦੀ ਉਮਰ ਹੋ ਗਈ ਹੈ, ਚਿੱਟਾ ਦਾੜਾ ਹੋ ਗਿਆ। ਲੋਕ ਬਾਬਾ ਕਹਿਣ ਲੱਗ ਗਏ ਭਾਈ ਆਦਮ ਨੂੰ, ਜਦੋਂ ਚਿੱਟਾ ਦਾੜਾ ਕੋਈ ਵਾਲ ਚਿੱਟਾ ਆ ਜੇ ਨਾ, ਤੇ ਆਮ ਹੀ ਆਪਾਂ ਕਹਿ ਦਿੰਦੇ ਵੀ ਹੁਣ ਬਜ਼ੁਰਗ ਹੋ ਚੱਲਿਆ ਤੂੰ। ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ। ਮਹਾਰਾਜ ਸਾਨੂੰ ਇਹ ਸਾਡਾ ਜਦੋਂ ਕਾਲੀ ਜਿੰਨੀ ਨਾ ਰਾਵਿਆ, ਕਾਲੀ ਤੋਂ ਭਾਵ ਜਵਾਨੀ, ਜਦੋਂ ਸਾਡੇ ਵਾਲ ਕਾਲੇ ਹੁੰਦੇ ਆ, ਧੌਲੀ ਤੋਂ ਭਾਵ ਬੁਢੇਪਾ ਸ਼ੁਰੂ। ਕਹਿੰਦੇ ਜੇ ਜਵਾਨੀ ਚ ਨਹੀਂ ਜਪ ਸਕਿਆ ਤੇ ਬੁਢੇਪੇ ਚ ਜਪਣਾ ਸ਼ੁਰੂ ਕਰ ਦੇ, ਕਰ ਸਾਈ ਸੋ ਪਰਹੜੀ ਉਹਦੇ ਨੇੜੇ ਹੋ ਜਾ ਰੱਬ ਦੇ, ਦੁਬਾਰੇ ਨਹੀਂ ਸਮਾਂ ਮਿਲਣਾ ਤੈਨੂੰ। ਤੇ ਫਿਰ ਮਹਾਰਾਜ ਇਹ ਵੀ ਉਦਾਹਰਨ ਦਿੰਦੇ, ਕਹਿੰਦੇ ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇ ਜੇ ਸੌ ਵਰਿਆਂ ਜੀਵਣਾ, ਭੀ ਤਨ ਹੋਸੀ ਖੇ। ਆਪਾਂ ਕਹਿੰਦੇ ਵੀ ਕੋਈ ਨੀ, ਕੱਲ ਨੂੰ ਪਰਸੋਂ ਨੂੰ ਪਹਿਲੋਂ ਕਹਿੰਦੇ ਵੀ ਕੰਮ ਕਾਰ ਕਰ ਲਈਏ, ਵਿਆਹ ਕਰਾ ਲਈਏ, ਫਿਰ ਬੱਚੇ ਪਾਲ ਲਈਏ, ਫਿਰ ਕਹਿੰਦੇ ਆਪਾਂ ਬੱਚਿਆਂ ਨੂੰ ਸੈੱਟ ਕਰ ਲਈਏ, ਫਿਰ ਜਪ ਲਾਂਗੇ ਨਾਮ। ਤੇ ਬਾਬਾ ਫਰੀਦ ਜੀ ਉਦਾਹਰਨ ਦਿੰਦੇ ਆ, ਕਹਿੰਦੇ ਵੀ ਕਹਿੰਦੇ ਜਦੋਂ ਤੂੰ ਬੁੱਢਾ ਹੋ ਗਿਆ ਨਾ, ਤੂੰ ਉੱਥੇ ਆਸਾ ਰੱਖੀ ਵਰਦਾ, ਫਿਰ ਤੇਰੀ ਦੇਹ ਵੀ ਕੰਬਣ ਲੱਗ ਜਾਣੀ, ਤੇਰੇ ਬੋਲ ਵੀ ਕੰਬਣ ਲੱਗ ਜਾਣੇ, ਤੈਨੂੰ ਅੱਖਾਂ 'ਚੋਂ ਵੀ ਘੱਟ ਦਿਸਣ ਲੱਗ ਜਾਣਾ, ਤੇਰੇ ਹੱਥਾਂ ਪੈਰਾਂ ਦੀਆਂ ਉਹ ਹਰਕਤਾਂ ਨਹੀਂ ਰਹਿਣੀਆਂ। ਬੁੱਢਾ ਹੋਆ ਸੇਖ ਫਰੀਦ, ਨੈਨੋ ਨੀਰ ਵਹੇ ਤਨਖੀਨਾ ਭਏ ਕੇ ਸੁਧਤ ਬਾਣੀ, ਰੂਧਾ ਕੰਠ ਸ਼ਬਦ ਨਹੀਂ ਉੱਚਰੇ ਅਬ ਕਿਆ ਕਰੇ ਪੁਰਾਣੀ। ਉਹ ਫਰੀਦ ਜੀ ਕਹਿੰਦੇ ਆ ਵੀ ਹੁਣ 100 ਵਰੇ ਜਿਉਣ ਦੇ ਭਵੇਂ ਹੋਰ ਤੈਨੂੰ ਮਿਲ ਜਾਣ, ਤਾਂ ਵੀ ਖੇ ਦੇ ਬਰਾਬਰ ਆ, ਕਿਉਂਕਿ ਨਾਮ ਵੀ ਜਵਾਨੀ ਦੇ ਵਿੱਚ ਨਹੀਂ ਬਚਪਨ ਤੋਂ ਹੀ ਆਰੰਭ ਕਰਦੇ ਜਪਣਾ। ਕਿਰਤ ਵੀ ਕਰ, ਪਰਿਵਾਰ ਵੀ ਪਾਲ, ਘਰੇ ਵੀ ਰਹਿ, ਜ਼ਿੰਮੇਵਾਰੀਆਂ ਵੀ ਸਮਝ, ਤੇ ਸਭ ਤੋਂ ਪਹਿਲਾਂ ਗੁਰੂ ਦਾ ਅਕਾਲ ਪੁਰਖ ਦਾ ਬਣ ਜਾ, ਉਹ ਵੀ ਟਾਈਮ ਟੇਬਲ ਲਿਖ ਲਾ ਆਪਦੇ ਟਾਈਮ ਟੇਬਲ ਦੇ ਵਿੱਚ, ਜਿਹੜੇ ਟਾਈਮ ਤੋਂ ਗੁਰੂ ਨੂੰ ਸਮਰਪਿਤ ਹੋਣਾ ਹੈ। ਤੇਰਾ ਨਹੀਂ ਟਾਈਮ ਗੁਰੂ ਦਾ ਦਿੱਤਾ ਹੋਇਆ,
ਤੇ ਇਸ ਟਾਈਮ ਨੂੰ ਸਫਲ ਬਣਾਉਣ ਆ ਜਾ ਕਰ। ਆ ਸਾਡਾ ਸਮਾਂ ਸਫਲਾ ਹੁੰਦਾ ਜੇ ਕਹੀਏ ਨਾ ਵੀ ਅਸੀਂ ਗੁਰੂ ਘਰੇ ਆਏ ਆ। ਨਹੀਂ, ਗੁਰੂ ਲੈ ਕੇ ਆਇਆ, ਗੁਰੂ ਦਾ ਹੀ ਦਿੱਤਾ ਹੋਇਆ ਟਾਈਮ ਆ ਸਾਨੂੰ, ਤੇ ਅਸੀਂ ਸਫਲਾ ਕਰ ਰਹੇ, ਬਾਕੀ ਸਾਡਾ ਕੰਮਾਂ ਕਾਰਾਂ ਚ ਨਿਕਲ ਜਾਣਾ। ਤੇ ਇਹ ਭਾਈ ਆਦਮ ਤੇ ਉਹਦੇ ਘਰ ਵਾਲੀ ਸਮਾਂ ਸਫਲਾ ਕਰ ਰਹੇ ਆ, ਸੇਵਾ ਕਰਕੇ ਮਹਾਰਾਜ ਦੇ ਘਰੇ ਸੇਵਾ ਕਰਦੇ ਲੰਗਰਾਂ ਦੇ ਵਿੱਚ। ਭਾਈ ਆਦਮ ਦੇ ਘਰ ਦਾ ਵਾਲੀ ਸਾਰੀ ਦਿਹਾੜੀ ਚੌਰ ਦੇ ਵਿੱਚ ਲੱਕੜਾਂ ਲਾਉਂਦੀ ਹੈ, ਕਿਤੇ ਪ੍ਰਸ਼ਾਦਾ ਪਕਾਉਂਦੀ, ਕਿਤੇ ਵਰਤਾਉਂਦੀ ਹੈ, ਕਿਤੇ ਝਾੜੂ ਲਾਉਂਦੀ, ਕਿਤੇ ਪੱਖਾ ਝੱਲਦੀ। ਭਾਈ ਆਦਮ ਦੋ ਟਾਈਮ ਸਵੇਲੇ ਸੇਵਾ ਕਰਦੇ ਆ, ਕੀਰਤਨ ਸੁਣਦੇ ਆ, ਗੁਰਬਾਣੀ ਸੁਣਦੇ, ਕਥਾ ਸੁਣਦੇ ਆ, ਮਹਾਰਾਜ ਦੇ ਵਿਚਾਰ ਸੁਣਦੇ, ਦਰਸ਼ਨ ਕਰਦੇ ਆ, ਤੇ ਫਿਰ ਲੱਕੜਾਂ ਨੂੰ ਨਿਕਲ ਜਾਂਦੇ ਜੰਗਲਾਂ ਦੇ ਵਿੱਚੋਂ, ਮਿਹਨਤ ਕਰਕੇ ਦੋ ਪੰਡਾਂ ਲੱਕੜਾਂ ਦੀਆਂ ਲਿਆਉਂਦੇ, ਇੱਕ ਘਰੇ ਰੱਖਦੇ, ਇੱਕ ਲੰਗਰ ਚ ਸੁੱਟ ਦਿੰਦੇ ਆ। ਐਂ ਕਰਦਿਆਂ ਨੂੰ ਸਮਾਂ ਲੰਘ ਗਿਆ। ਤੇ ਜਦੋਂ ਬੰਦਾ ਸੇਵਾ ਤੇ ਸਿਮਰਨ ਚ ਜੁੜਿਆ ਹੋਵੇ ਨਾ, ਫਿਰ ਉਹਨੂੰ ਮੰਗਣ ਦੀ ਵੀ ਨਹੀਂ ਰਹਿੰਦੀ ਗੱਲ। ਫਿਰ ਉਹਦੇ ਮਨ ਚ ਜਿਹੜਾ ਸੇਵਾ ਸਿਮਰਨ ਵਾਲਾ ਬੰਦਾ ਨਾ, ਉਹ ਫਿਰ ਜਦੋਂ ਇਹ ਸੇਵਾ ਤੇ ਸਿਮਰਨ ਦਾ ਆਨੰਦ ਆਵੇ ਤੇ ਉਹਨੂੰ ਫਿਰ ਹੋਰ ਗੱਲਾਂ ਬਾਤਾਂ ਭੁੱਲ ਜਾਂਦੀਆਂ। ਆਪਾਂ ਹੀ ਜ਼ਿਕਰ ਕਰਕੇ ਗਏ ਇਤਿਹਾਸ ਦਾ ਵੀ ਸਿਆਲ ਦੀ ਰੋਤਾ ਹੈ, ਮੀਂਹ ਪੈ ਰਿਹਾ, ਲੰਗਰ ਦਾ ਜਿਹੜਾ ਬਾਲਣ ਹੈ ਸਾਰਾ ਗਿੱਲਾ ਹੋ ਗਿਆ, ਲੰਗਰ ਮਸਤਾਨੇ ਹੋ ਗਏ, ਸੰਗਤ ਬਾਹਰੋਂ ਆਈ ਹੈ, ਠੁਰ ਠੁਰ ਕਰਦੀ ਹੈ ਸੰਗਤ। ਉਹਨਾਂ ਸਮਿਆਂ ਵਿੱਚ ਨਾ ਛੰਨਾਂ ਬੰਨੀਆਂ ਹੁੰਦੀਆਂ ਸੀ ਜਾਂ ਕੱਚੇ ਘਰ ਕੋਠੇ ਮਾੜੇ ਮੋਟੇ ਪਾਏ ਹੁੰਦੇ, ਤੇ ਛੰਨਾਂ ਦੇ ਵਿੱਚ ਕਈ ਵਾਰੀ ਸੰਗਤ ਵੱਧ ਆ ਜਾਂਦੀ ਤੇ ਉਹ ਬਾਹਰ ਹੀ ਬਹਿੰਦੇ, ਮਹਾਰਾਜ ਦੇ ਗੁਣ ਗਾਈ ਜਾਂਦੇ, ਕੀਰਤਨ ਕਰੀ ਜਾਂਦੇ, ਸ਼ਬਦ ਪੜ੍ਹੀ ਜਾਂਦੇ। ਤੇ ਬੜੀ ਠੰਡ ਹੈ, ਭਾਈ ਆਦਮ ਨੇ ਦੇਖਿਆ ਸੰਗਤ ਠੁਰ ਠੁਰ ਕਰਦੀ ਹੈ, ਲੰਗਰ ਮਸਤਾਨੇ ਹੋ ਗਏ। ਭਾਈ ਆਦਮ ਨੇ ਸੇਵਾਦਾਰਾਂ ਨੂੰ ਕਿਹਾ, ਸੇਵਾਦਾਰਿਓ, ਮੇਰੇ ਘਰੇ ਲੱਕੜਾਂ ਪਈਆਂ ਨੇ ਬੜੀਆਂ, ਕਿਉਂਕਿ ਇੱਕ ਪੰਡ ਮੈਂ ਘਰੇ ਜਮ੍ਹਾਂ ਕਰਦਾ ਸੀ ਲੱਕੜਾਂ ਦੀ, ਕਿਉਂਕਿ ਬਜ਼ੁਰਗ ਕਹਿੰਦੇ ਵੀ ਉਮਰ ਦੇ ਨਾਲ ਤਜਰਬਾ ਹੋ ਜਾਂਦਾ ਬੰਦੇ ਨੂੰ, ਤਜਰਬਾ ਜਿਹੜਾ ਉਹ ਕਹਿੰਦੇ ਧੱਕੇ ਖਾ ਕੇ ਹੀ ਆਉਂਦਾ, ਉਹ ਨਹੀਂ ਆਉਂਦਾ ਤਜਰਬਾ। ਤਜਰਬਾ ਕੋਈ ਗੋਲੀ ਨਹੀਂ ਵੀ ਦਿੱਤੀ ਤੇ ਇਹਨੂੰ ਬੰਦੇ ਨੂੰ ਪਤਾ ਲੱਗ ਜਾਣਾ। ਭਾਈ ਆਦਮ ਨੇ, ਉਹਨੂੰ ਪਤਾ ਸੀ ਵੀ ਕਿਤੇ ਲੋੜ ਪਈ ਨਾ, ਲੋੜ ਪਈ ਤਾਂ ਕਿਤੇ ਗੁਰੂ ਘਰੇ ਇਹ ਕੰਮ ਆਉਣਗੀਆਂ। ਉਦੋਂ ਹਿਸਾਬ ਕਿਤਾਬ ਵੀ ਇਹੋ ਜਿਹਾ ਸੀ, ਪਤਾ ਸੀ ਵੀ ਮੌਸਮ ਹਿਸਾਬ ਕਿਤਾਬ ਨਾਲ ਖਰਾਬ ਹੋ ਜਾਂਦੇ, ਹੁਣ ਤਾਂ ਸਾਰੇ ਪ੍ਰਬੰਧ ਆਪਣੇ ਕੋਲੇ। ਭਾਈ ਆਦਮ ਨੇ ਇਕੱਲੇ ਇਕੱਲੀਆਂ ਸੰਗਤਾਂ ਮੂਹਰੇ, ਜਿੱਥੇ ਜਿੱਥੇ ਸੰਗਤਾਂ ਨਾਮ ਜਪਦੀਆਂ, ਲੱਕੜਾਂ ਰੱਖੀਆਂ ਅੱਗ ਵਾਲੀ, ਤੇ ਅੱਗ ਦੇ ਸੇਕ ਦੇ ਨਾਲ ਠੁਰ ਠੁਰ ਕਰਦੀਆਂ ਹੋਈਆਂ ਸੰਗਤਾਂ ਨੂੰ ਹਲਾਰਾ ਮਿਲਿਆ ਅੰਦਰੋਂ ਮਨ ਦੇ ਵਿੱਚੋਂ, ਮਹਿਸੂਸ ਹੋਇਆ, ਨਿੱਘ ਮਹਿਸੂਸ ਹੋਇਆ, ਰੱਬ ਦੇ ਗੁਣ ਗਾਏ ਤੇ ਲੰਗਰ ਵੀ ਪੱਕ ਗਏ। ਤੇ ਮਹਾਰਾਜ ਗੇੜਾ ਦੇਣ ਆਏ ਰਾਤ ਨੂੰ, ਮਹਾਰਾਜ ਆਏ ਦੇਖਦੇ ਸੀ ਮਹਾਰਾਜ ਹਰ ਰੋਜ਼ ਹੀ ਕਿਹੜੀ ਸੰਗਤ ਆਈ ਹੈ, ਕਿੱਥੋਂ ਕੋਈ ਆਇਆ, ਕੋਈ ਭੁੱਖਾ ਤਾਂ ਨਹੀਂ ਰਿਹਾ, ਕੋਈ ਸੁੱਤਾ ਪਿਆ ਜਾਂ ਕੋਈ ਦੁੱਖ ਤਕਲੀਫ ਵਾਲਾ ਤਾਂ ਨਹੀਂ ਆਇਆ, ਜਿਵੇਂ ਭਾਈ ਤਾਰੂ ਸਿੰਘ ਨੇ ਪੁੱਛਿਆ ਸੀ ਬਾਬਾ ਕਾਹਤੋਂ ਹੋ ਕੇ ਲੈਣਾ। ਤੇ ਗੁਰੂ ਰਾਮਦਾਸ ਮਹਾਰਾਜ ਦੇਖਦੇ ਆ ਵੀ ਸੰਗਤਾਂ ਬੜੇ ਆਨੰਦ ਦੇ ਨਾਲ ਰੱਬ ਦਾ ਕੀਰਤਨ ਕਰ ਰਹੇ, ਗੁਣ ਗਾ ਰਹੇ ਤੇ ਅੱਗ ਬਾਲ ਰਹੀ ਹੈ। ਮਹਾਰਾਜ ਇੱਕ ਸਿੱਖ ਨੂੰ ਪੁੱਛਦੇ, ਕਹਿੰਦੇ ਸਿੱਖਾ ਵੀ ਇਹ ਸੇਵਾ ਕਿਹਨੇ ਨਿਭਾਈ, ਉਹ ਕਹਿੰਦੇ ਜੀ ਬਾਬੇ ਆਦਮ ਨੇ, ਤੁਹਾਡੇ ਸੇਵਕ ਨੇ, ਲੰਗਰ ਤਾਂ ਮਸਤਾਨਾ ਰਹਿ ਜਾਣਾ ਸੀ ਅੱਜ, ਤੇ ਜੇ ਬਾਬਾ ਆਦਮ ਘਰੋਂ ਲੱਕੜਾਂ ਨਾ ਲਿਆਉਂਦਾ, ਆਪਾਂ ਆਈ ਸਮਝਾ ਵੀ ਲੱਕੜਾਂ ਦੀ ਕਿੱਡੀ ਕੁ ਵੱਡੀ ਸੇਵਾ। ਸੇਵਾ ਤਾਂ ਕੌਡੀ ਦੀ ਵੀ ਪ੍ਰਵਾਨ ਕਰ ਲੈਂਦਾ ਬੰਦਾ, ਮਹਾਰਾਜ ਜਿੰਦਰ ਭਾਵਨਾ ਹੋਵੇ ਕੌਡੀ ਦੀ ਵੀ, ਬਹਾਦਰ ਸ਼ਾਹ ਵਰਗਿਆਂ ਦੇ ਹੀਰੇ ਭਗਾ ਕੇ ਮਾਰੇ ਸੀ ਮਹਾਰਾਜ ਨੇ ਗੋਦਾਵਰੀ ਨਦੀ ਚ ਨਗੀਨੇ, ਤੇ ਭਾਈ ਗਰੀਬੂ ਵਰਗਿਆਂ ਦੀ ਕੌਡੀ, ਸੁਥਰੇ ਸਾਹ ਦਾ ਰੇਤਾ ਵੀ ਪ੍ਰਵਾਨ ਕਰ ਲਿਆ ਸੀ ਕਲਗੀਧਰ ਪਾਤਸ਼ਾਹ ਨੇ। ਆਓ ਬੇਨਤੀ ਕਰਾਂ ਮੈਂ, ਤੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਸਵੇਰ ਹੋਈ, ਭਾਈ ਆਦਮ ਨੂੰ ਸੱਦਿਆ, ਕਹਿੰਦੇ ਭਾਈ ਆਦਮ ਮੰਗ ਕੀ ਮੰਗਦਾ, ਤੇਰੇ ਤੋਂ ਪ੍ਰਸੰਨ ਆ ਅਸੀਂ। ਭਾਈ ਆਦਮ ਕਹਿੰਦਾ ਬਣਾ ਵੀ ਮੈਂ 60 ਸਾਲ ਦੇ ਨੇੜੇ ਆ, ਜੇ ਹੁਣ ਮੈਂ ਬੱਚਾ ਮੰਗਿਆ ਤੇ ਸੰਗਤ ਕੀ ਕਹੂਗੀ ਮੈਨੂੰ। ਕਈ ਵਾਰੀ ਨਾ ਮਨ ਦੇ ਵਿੱਚ ਖਿਆਲ ਇਹ ਜੇ ਬਣ ਜਾਂਦੇ ਆ ਵੀ ਬੰਦਾ ਮੰਗਣਾ ਤਾਂ ਚਾਹੁੰਦਾ ਹੈ, ਤੇ ਉਹਦੇ ਬੁੱਲਾਂ ਤੇ ਉਹ ਬਚਨ ਨਹੀਂ ਆਉਂਦੇ, ਉਹ ਸ਼ਬਦ ਨਹੀਂ ਆਉਂਦੇ। ਭਾਈ ਆਦਮ ਕਹਿੰਦਾ ਮਹਾਰਾਜ ਵੀ ਤੁਹਾਡਾ ਬੜਾ ਕੁਛ ਦਿੱਤਾ, ਤੁਹਾਡਾ ਬੜਾ ਕੁਛ ਦਿੱਤਾ, ਬਸ ਚਰਨਾਂ ਨਾਲ ਜੋੜੀ ਰੱਖਿਓ। ਮਹਾਰਾਜ ਨੂੰ ਪਤਾ ਸੀ ਵੀ ਆਸਾਂ ਕੀ ਲੈ ਕੇ ਆਏ ਆ, ਸਾਡਾ ਕਿਤੇ ਮਹਾਰਾਜ ਨੂੰ ਪਤਾ ਨਹੀਂ ਹੁੰਦਾ ਵੀ ਕੀ ਆਸ ਲੈ ਕੇ ਆਏ। ਕਹਿੰਦੇ ਉਹ ਸਾਰਾ ਕੁਛ ਜਾਣਦਾ, ਬਿਨ ਬੋਲਿਆ ਸਭ ਕੈਸ਼ ਜਾਣਦਾ, ਅਸੀਂ ਤਾਂ ਭਾਵੇਂ ਬੋਲ ਕੇ ਦੱਸਦੇ ਮਹਾਰਾਜ ਨੂੰ, ਪਰ ਬਿਨਾਂ ਬੋਲਿਆ ਸਮਝਦਾ ਜਾਣਦਾ ਵੀ ਕੀ ਮੇਰੇ ਬੱਚਿਆਂ ਨੂੰ ਜ਼ਰੂਰਤ ਹੈ। ਭਾਈ ਆਦਮ ਕਹਿੰਦਾ ਮਹਾਰਾਜ ਬਸ ਚਰਨਾਂ ਦਾ ਪ੍ਰੇਮ ਬਖਸ਼ੋ, ਸੇਵਾ ਸਿਮਰਨ। ਤੇ ਭਾਈ ਆਦਮ ਨੇ ਕਿਹਾ ਉਹ ਜੀ ਭਕਾਰ ਵਾਲੀ ਨੂੰ ਭਾਗਵਾਨ ਹੀ ਘਰੇ ਗਿਆ। ਕਹਿੰਦਾ ਭਾਗਵਾਨ ਨੇ, ਮਹਾਰਾਜ ਨੇ ਕਹਿਤਾ ਸੀ ਵੀ ਆਦਮਾ ਕੱਲ ਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਈ ਹੈ ਨਾ,
ਨਾਲ ਲੈ ਕੇ ਆਈ ਪਰਿਵਾਰ ਨੂੰ। ਮਹਾਰਾਜ ਨੂੰ ਪਤਾ ਸੀ ਵੀ ਔਰਤ ਆ ਜਿਹੜੀ ਨਾ ਉਹਦੇ ਸੋਨੇ ਦੀਆਂ ਕੰਧਾਂ ਹੋਣ ਭਾਵੇਂ ਘਰੇ, ਪਰ ਜਿੰਨਾ ਚਿਰ ਉਹਦੀ ਕੁੱਖ ਨੀ ਸੁਲੱਖਣੀ ਹੁੰਦੀ ਉਹਨਾਂ ਚਿਰ ਨਿਭਾਗ ਵੀ ਸਮਝਦੀ ਆਪਣੇ ਆਪ ਨੂੰ। ਮਾਵਾਂ ਭਾਵੇਂ ਉਹ ਬਣ ਪਰੀਆਂ ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਂਜਾਂ ਭਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋ। ਦੂਸਰਾ ਦਿਨ ਬੀਤਿਆ, ਘਰ ਜਾ ਕੇ ਭਾਈ ਆਦਮ ਨੇ ਕਿਹਾ ਭਾਗਵਾਨੇ ਮਹਾਰਾਜ ਬੜੇ ਤੁੱਠੇ ਨੇ, ਬੜੇ ਪ੍ਰਸੰਨ ਆ, ਬੜੇ ਦਿਆਲੂ ਆ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਦਿਖਾਲ, ਇਹਾਂ ਪਾਈ ਮੂੰਹ ਦਾਤੜੀ ਨੇ ਤੇ ਹਿਰਦੇ ਰੱਖਾਂ ਸੰਭਾਲ। ਕਹਿੰਦੇ ਮਹਾਰਾਜ ਨੇ ਕਿਹਾ ਸੀ ਮੰਗਲਾ ਆਦਮ ਆ, ਤੇ ਘਰ ਵਾਲੀ ਕਹਿੰਦੀ ਸਵਾਮੀ ਮੰਗ ਲੈਣਾ ਸੀ ਪਤੀ ਦੇਵ ਜੀ, ਉਹ ਜਿਹੜੀ ਦਾਤ ਖਾਤਰ ਆਏ ਆ, ਜਿਹੜੀ ਦਾਤ ਸਾਨੂੰ ਲਲੇਰ ਧਾਰਨ ਦੇ ਨਾਲ, ਧਾਗੇ ਤਬੀਤ ਬੰਨਣ ਦੇ ਨਾਲ, ਰੋਟ ਲਾਉਣ ਦੇ ਨਾਲ, ਮੰਨੀਆਂ ਚੜਾਉਣ ਦੇ ਨਾਲ, ਚਾਦਰਾਂ ਚੜਾਉਣ ਨਾਲ ਨਹੀਂ ਮਿਲੀ, ਥਾਂ ਥਾਂ ਤੇ ਧੱਕੇ ਖਾਧੇ, ਜਿਹੜੀ ਆਸ ਲੈ ਕੇ ਆਏ ਆ ਸਵਾਮੀ ਜੀ ਮਹਾਰਾਜ ਤੋਂ ਮੰਗ ਲੈਂਦੇ। ਕਹਿੰਦਾ ਭਾਗਵਾਨੇ ਮਹਾਰਾਜ ਨੇ ਤੈਨੂੰ ਬੁਲਾਇਆ। ਦੂਸਰੇ ਦਿਨ ਖੁਸ਼ੀ ਖੁਸ਼ੀ ਗਏ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਪੁੱਤਰੀ ਮੰਗ ਕੀ ਮੰਗਦੀ ਆ, ਵੇਖੋ ਉਮਰ ਚ ਵੱਡੀ ਆ ਨਾਲੇ ਮਹਾਰਾਜ ਨਾਲੋਂ। ਮਹਾਰਾਜ ਦੇ ਸਾਰੇ ਪੁੱਤਰ ਧੀਆਂ ਮਹਾਰਾਜ ਉਮਰਾਂ ਕਰਕੇ ਨੀ ਵੱਡੇ ਛੋਟੇ, ਉਮਰ ਕਰਕੇ ਰੱਬ ਵੱਡਾ ਛੋਟਾ ਨੀ ਹੁੰਦਾ, ਨਾ ਉਹ ਬੁੱਢਾ ਨਾ ਉਹ ਬਾਲਾ। ਮਹਾਰਾਜ ਕਹਿੰਦੇ ਪੁੱਤਰੀ ਮੰਗ ਕੀ ਮੰਗਦੀ ਆ, ਦੋਨੇ ਹੱਥ ਜੁੜ ਗਏ। ਕਹਿੰਦੀ ਸੱਚੇ ਪਾਤਸ਼ਾਹ ਬੜਾ ਕੁਝ ਤੁਸੀਂ ਦਿੱਤਾ, ਪਰ ਮੈਂ ਜੱਗ ਤੋਂ ਨਪੁੱਤੀ ਨਾ ਜਾਵਾਂ, ਸੱਚੇ ਪਾਤਸ਼ਾਹ ਕੁੱਖ ਸੁਲੱਖਣੀ ਹੋ ਜੇ, ਦੁਨੀਆਂ ਦੇ ਮੇਲੇ ਵੱਜਦੇ ਆ, ਮੈਨੂੰ ਬਾਂਝ ਕਹਿ ਕੇ ਦੁਨੀਆਂ ਬੁਲਾਉਣ ਲੱਗ ਗਈ, ਸਾਡੇ ਪਰਛਾਵਿਆਂ ਤੋਂ ਲੋਕ ਡਰਨ ਲੱਗ ਗਏ, ਬੂਹੇ ਢੋਣ ਲੱਗ ਗਏ ਸਾਨੂੰ ਦੇਖ ਕੇ, ਨਾ ਇਹ ਪਿਤਾ ਜੀ ਉਹ ਪਾਤਸ਼ਾਹ ਜੀ ਉਹ, ਕਿਸੇ ਦਾ ਕਦੇ ਮਾੜਾ ਨਹੀਂ ਕੀਤਾ, ਪਰ ਆਹ ਦੁਨੀਆਂ ਜਿਹੜੀ ਸਤਿਗੁਰੂ ਜੀ ਇਹ ਸਲਾਮਾਂ ਚੜ੍ਹਦੇ ਸੂਰਜ ਨੂੰ ਹੀ ਕਰਦੀ ਹੈ, ਤੇ ਮੈਂ ਤੁਹਾਡੇ ਦਰ ਦੀ ਮੰਗਤੀ ਹਾਂ, ਇਸ ਦਰ ਤੋਂ ਹੁਣ ਖਾਲੀ ਨਹੀਂ ਜਾਣਾ ਚਾਹੁੰਦੀ, ਕਿਉਂਕਿ ਮੈਂ ਬਥੇਰੇ ਦਰਾਂ ਤੋਂ ਖਾਲੀ ਆ ਗਈ ਹਾਂ ਪ੍ਰੀਤਮਾ ਮੁੜ ਕੇ, ਤੇ ਮੈਨੂੰ ਪਤਾ ਵੀ ਇਸ ਘਰ ਤੋਂ ਨਾ ਕੋਈ ਖਾਲੀ ਗਿਆ ਤੇ ਨਾ ਮੈਂ ਜਾਣਾ। ਜਿਵੇਂ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਤਰਲਾ ਕਰਦੀ, ਬੇਨਤੀ ਕਰਦੀ, ਰਜੋਈ ਕਰਦੀ ਮਹਾਰਾਜ ਦੇ ਚਰਨਾਂ ਚ, ਉਹਨਾਂ ਰਜੋਈਆਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ

0: ਹੜਕ ਬਾਦਲ ਦੇ ਵਾਂਗ ਜਸ ਗਾਵਾ
1: ਹੋੜ ਲੋੜ ਨਹੀਂ ਕਾਸੇ ਦੀ
0: ਹੜਕ ਬਾਦਲ ਦੇ ਵਾਂਗ ਜਸ ਗਾਵਾ
1: ਹੋਰ ਲੋੜ ਨਹੀਂ ਕਾਸੇ ਦੀ।

ਭਾਈ ਆਦਮ ਦੀ ਪਤਨੀ ਨੇ ਤਰਲਾ ਕੀਤਾ, ਅਰਜੋਈ ਕੀਤੀ, ਅਰਦਾਸ ਕੀਤੀ। ਕਹਿੰਦੀ ਬਿਨ ਬੱਚਿਆਂ ਤੋਂ ਔਰਤ ਹੁੰਦੀ ਇੱਕ ਮਿੱਟੀ ਦੀ ਢੇਰੀ। ਕਹਿੰਦੀ ਇੱਕ ਮਿੱਟੀ ਦੀ ਢੇਰੀ ਹੁੰਦੀ ਔਰਤ ਬਿਨਾਂ ਬੱਚਿਆਂ ਤੋਂ। ਬਿਨ ਬੱਚਿਆਂ ਤੋਂ ਔਰਤ ਹੁੰਦੀ ਇੱਕ ਮਿੱਟੀ ਦੀ ਢੇਰੀ। ਥਾਂ ਥਾਂ ਤੇ ਮੈਂ ਪੀਰ ਮਨਾਏ ਪਰ ਕਿਸੇ ਸੁਣੀ ਨਾ ਮੇਰੀ। ਬਥੇਰੇ ਮੱਥੇ ਟੇਕੇ, ਬਥੇਰੇ ਨੱਕ ਰਗੜੇ, ਬਥੇਰੇ ਰੋਟ ਲਾਏ, ਬਥੇਰੇ ਚੂਰਮੇ ਦਿੱਤੇ ਤੇ ਸੀਰਨੀਆਂ ਵੰਡੀਆਂ ਤੇ ਬੜੇ ਸੱਚੇ ਪਾਤਸ਼ਾਹ ਪਾਪੜ ਵੇਲੇ। ਥਾਂ ਥਾਂ ਜਾ ਕੇ ਪੀਰ ਮਨਾਏ ਪਰ ਕਿਸੇ ਸੁਣੀ ਨਾ ਮੇਰੀ। ਲਿਖ ਦਿਓ ਪੁੱਤ ਕਰਮਾਂ ਵਿੱਚ ਮੇਰੇ, ਹੋ ਜੇ ਰਹਿਮਤ ਤੇਰੀ। ਪਾਤਸ਼ਾਹ ਤੇਰੀ ਰਹਿਮਤ ਹੋ ਜੇ, ਕਰਮਾਂ ਦੇ ਵਿੱਚ ਪੁੱਤ ਲਿਖ ਦਿਓ, ਮਿਹਰ ਕਰ ਦਿਓ, ਭਾਵਨਾ ਨੂੰ ਭਾਗ ਲਾ ਦਿਓ। ਨਾ ਦਰ

ਆਈ ਫੇਰੀ। ਸੱਚੇ ਪਾਤਸ਼ਾਹ ਮੰਗਤੇ ਬਣ ਕੇ ਅਸੀਂ ਤੇਰੇ ਦਰ ਦੇ ਕੁੱਕਰ ਬਣ ਕੇ ਭਖਾਰੀ ਬਣ ਕੇ ਆ ਕੇ ਬਹਿ ਗਏ ਹਾਂ ਤੇ ਇਸ ਦਰ ਤੋਂ ਖਾਲੀ ਨਾ ਜਾਈਏ ਤੇ ਨਾ ਹੀ ਤੇਰੇ ਦਰ ਤੋਂ ਕੋਈ ਪਾਤਸ਼ਾਹ ਜੀ ਉਹ ਖਾਲੀ ਮੁੜਿਆ। ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਨਿਸ਼ਾਨ ਪੁੱਤਰ ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਆਓ ਜਿਵੇਂ ਫਿਰ ਪਾਤਸ਼ਾਹ ਨੇ ਰਹਿਮਤਾਂ ਕਰਨੀਆਂ ਏ ਝੋਲੀਆਂ ਭਰਨੀਆਂ ਸ਼ਾਮ ਦੇ ਦੀਵਾਨ ਦੇ ਵਿੱਚ ਗੁਰੂ ਦੀ ਵਡਿਆਈ ਗੁਰੂ ਦੇ ਸਿੱਖਾਂ ਦੀ ਵਡਿਆਈ ਕਰਨ ਦਾ ਯਤਨ ਕਰਾਂਗੇ ਜੀ। ਐਕਣੀ ਅਨੇਕਾਂ ਹੀ ਤਰ੍ਹਾਂ ਦੀਆਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਦੀ ਵਡਿਆਈ ਇਤਿਹਾਸ ਸਾਹਿਬ ਤੋਂ ਸਲਾਹ ਕਰਦੇ ਹਾਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਬਖਸ਼ਣ ਆ ਰਹੇ ਆ ਗੁਨਾਹਾਂ ਦੀ ਮਾਫ਼ੀ ਬਖਸ਼ ਦੇਣ ਅੱਗੇ ਤੋਂ ਸਮੱਤ ਬਖਸ਼ਣ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਸਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ ਦਰੋਂ ਘਰੋਂ ਨਿਤਨੇਮ ਦੀਆਂ ਨਾਮ ਦੀਆਂ ਦਾਤਾਂ ਕਾਰੋਬਾਰਾਂ ਚ ਬਰਕਤਾਂ ਘਰ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਏਕਤਾ ਸਵਾਗ ਚੜ੍ਹਦੀ ਕਲਾ ਵਾਲਾ ਜੀਵਨ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਮਹਾਰਾਜ ਸੇਵਾ ਤੇ ਸਿਮਰਨ ਬਖਸ਼ਣ ਜੀ। ਸੋ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਰਬਾਬੀ ਉੱਚ ਕੋਟੀ ਦੇ ਕੀਰਤਨੀਏ ਸਹਿਬਾਨ ਗੁਰੂ ਮਹਾਰਾਜ ਦਾ ਜਸ ਗਾਉਣ ਵਾਲੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਬੜੀ ਮਹਾਨ ਕਿਰਪਾ ਹੈ ਜਥੇ ਦੇ ਉੱਤੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਸੋ ਆਪ ਸੰਗਤਾਂ ਨੂੰ ਹਰ ਜਸ ਦੇ ਨਾਲ ਗੁਰੂ ਕੀ ਬਾਣੀ ਨਾਲ ਕੀਰਤਨ ਦੇ ਨਾਲ ਜੋੜਨਗੇ ਜੀ। ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਸ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਅਤੇ ਜਿਹੜੇ ਪ੍ਰਾਣੀ ਸੰਥਿਆ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਰਜਿਸਟਰਡ ਕਰਵਾ ਲੈਣੇ ਜੀ। ਆਹੋ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕੀਤਾ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਇਹ ਅੰਮ੍ਰਿਤ ਬੋਲ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇਹਦੇ ਅਰਥ ਨੇ ਕਿ ਹਰ ਬੰਦਾ ਚਾਹੁੰਦਾ ਮੈਂ ਕੋਈ ਚੰਗਾ ਕਰਮ ਕਰਾਂ, ਪਰ ਸਤਿਗੁਰੂ ਕਹਿਣ ਲੱਗੇ ਸਭ ਤੋਂ ਚੰਗਾ ਕਰਮ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਕਰਨਾ ਹੈ। ਇਹ ਉਸ ਮਾਲਕ ਦੀ ਕਿਰਪਾ ਨਾਲ ਪਰਮਾਤਮਾ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ। ਉਂਝ ਵੀ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੋ, ਕਦੀ ਮਹਾਰਾਜ ਸਾਨੂੰ ਸਭ ਤੋਂ ਸੁਖੈਣ ਰਾਹ ਦੱਸਣਗੇ। ਸਤਿਗੁਰੂ ਤੋਂ ਪੁੱਛੋ ਮਹਾਰਾਜ ਇਹ ਜਗਤ ਵਿੱਚੋਂ ਮਨੁੱਖ ਦਾ ਭਲਾ ਕਿਵੇਂ ਹੁੰਦਾ, ਤੇ ਆਰੰਭਤਾ ਵਿੱਚ ਇਉਂ ਕਹੋ ਪਹਿਲਾਂ ਆਏ ਮਨੁੱਖ ਨੂੰ ਕਹਿਣਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਇੰਨੀ ਗੱਲ ਕਹਿਣਗੇ ਸੰਗਤ ਕਰਿਆ ਕਰ ਭਲਾ ਹੋਵੇਗਾ। ਔਰ ਬੇਨਤੀ ਕਰਾਂ ਵੀ ਜਿਵੇਂ ਇੱਕ ਸਕੂਲ ਅੰਦਰ ਵੱਖ ਵੱਖ ਕਲਾਸਾਂ ਨੇ, ਉੱਥੇ ਪਹਿਲੀ ਦੂਜੀ ਪੰਜਵੀਂ ਦਸਵੀਂ ਸਾਰੀਆਂ ਕਲਾਸਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਉਪਦੇਸ਼ ਇਸੇ ਤਰ੍ਹਾਂ ਅਵਸਥਾ ਦੇ ਮੁਤਾਬਕ ਹੈ। ਜਿਵੇਂ ਜਦੋਂ ਕੋਈ ਪਹਿਲੋ ਪਹਿਲ ਆਇਆ ਹੈ ਤੇ ਉਹਨੂੰ ਮਹਾਰਾਜ ਕਹਿਣਗੇ ਭਾਈ ਸੰਗਤ ਕਰਿਆ ਕਰ ਭਲਾ ਹੋਵੇਗਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਾਂ ਬਚਨ ਕਹਿਣਗੇ ਵੀ ਇਸ ਤਰ੍ਹਾਂ ਸੰਗਤ ਵਿੱਚ ਰਹਿ ਜਿਵੇਂ ਇੱਕ ਮਧੂ ਮੱਖੀ ਆਪਣੇ ਸ਼ਹਿਦ ਦੇ ਛੱਤੇ ਨਾਲ ਪ੍ਰੀਤ ਰੱਖਦੀ ਆ, ਉਹ ਫੁੱਲਾਂ ਦਾ ਆਸੇ ਪਾਸੇ ਤੋਂ ਰਸ ਲੈ ਕੇ ਅਖੀਰ ਉਹਨੇ ਆ ਕੇ ਆਪਣੇ ਛੱਤੇ ਤੇ ਰਸ ਤੇ ਬਹਿਣਾ। ਮਹਾਰਾਜ ਬਾਣੀ ਚ ਕਹਿਣਗੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਫਿਰ ਜਦੋਂ ਕੋਈ ਸੰਗਤ ਵਿੱਚ ਬਹਿੰਦਾ ਹੈ ਨਾ, ਉਹਨੂੰ ਫਿਰ ਸਹਿਬ ਸਹਿਜੇ ਸਹਿਜੇ ਕਹਿਣਗੇ ਵੀ ਭਾਈ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਭਈ ਪ੍ਰਾਪਤ ਮਾਨੁੱਖ ਦਿਓਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਇਹ ਤੈਨੂੰ ਪਰਮਾਤਮਾ ਦੇ ਮਿਲਾਪ ਲਈ ਮਿਲਿਆ। ਜਾਂ ਜਿਹਨੂੰ ਕਹਿਣਗੇ ਬਾਣੀ ਅੰਦਰ ਇਹ ਸੰਗਤ ਵਿੱਚ ਬੈਠੇ ਨੂੰ ਸਮਝਾਉਣਗੇ ਕਿ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾ ਕੇ ਭੋਏ ਗਿਰਹੇ ਬਹੁਰ ਨਾ ਲਾਗੈ ਡਾਰ। ਕਹਿੰਦੇ ਮਨੁੱਖਾ ਜਨਮ ਇੰਨਾ ਕੀਮਤੀ ਹੈ, ਇਹਨੇ ਵਾਰ ਵਾਰ ਨਹੀਂ ਮਿਲਣਾ, ਜਿਵੇਂ ਇੱਕ ਰੁੱਖ ਨਾਲੋਂ ਫਲ ਪੱਕ ਕੇ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ, ਉਹ ਦੁਬਾਰਾ ਨਹੀਂ ਲੱਗਦਾ, ਭਾਵੇਂ ਤੈਨੂੰ ਇੱਕ ਵਾਰ ਮਿਲਿਆ, ਇਹਨੇ ਵਾਰ ਵਾਰ ਨਹੀਂ ਮਿਲਣਾ। ਫਿਰ ਸੰਗਤ ਵਿੱਚ ਬੈਠੇ ਨੂੰ ਮਹਾਰਾਜ ਅਗਲੀ ਗੱਲ ਸਮਝਾਉਣਗੇ। ਜਿੱਥੇ ਇਹ ਕਹਿ ਦਿੱਤਾ ਵੀ ਮਨੁੱਖਾ ਜਨਮ ਕੀਮਤੀ ਹੈ ਸੰਗਤ ਕਰ ਭਲਾ, ਫਿਰ ਇਹ ਕਹਿਣਗੇ ਵੀ ਤੈਨੂੰ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਦਿੱਤੇ ਨੇ। ਇਹਦਾ ਉਪਦੇਸ਼ ਬਾਣੀ ਵਿੱਚ ਬੜਾ, ਇਹ ਅਗਲੀ ਕਲਾਸ ਕਹਿ ਲਓ, ਜਿਵੇਂ ਸਕੂਲ ਅੰਦਰ ਪਹਿਲੀ ਕਲਾਸ ਦੂਜੀ ਤੀਜੀ, ਫਿਰ ਅਗਲੀ ਗੱਲ ਕਹਿਣਗੇ ਕਿ ਤੈਨੂੰ ਪਰਮਾਤਮਾ ਨੇ ਸਰੀਰ ਨੂੰ ਇੰਦਰੇ ਲਾਏ ਨੇ, ਆ ਜਿਹੜੀਆਂ ਅੱਖਾਂ ਨੇ, ਨਾਸਕਾ, ਰਸਨਾ, ਹੱਥ ਪੈਰ ਕੰਨ, ਇਹ ਸਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ। ਮਹਾਰਾਜ ਬਾਣੀ ਚ ਸਮਝਾਉਣਗੇ, ਮਹਾਰਾਜ ਸਤਿਗੁਰੂ ਕਹਿਣਗੇ ਜਿਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ, ਜਾਂ ਬੋਲ ਵਰਤਣਗੇ ਮਹਾਰਾਜ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ ਵਾਜਾ ਪਵਨ ਆਖਿਆ ਸਭ ਜਾਏ। ਫਿਰ ਇਹ ਅਗਲੀ ਗੱਲ ਸਮਝਾਉਣਗੇ ਵੀ ਤੈਨੂੰ ਪਰਮਾਤਮਾ ਨੇ ਇਹ ਅੱਖਾਂ, ਇਹ ਕੰਨ, ਇਹ ਨਾਸਕਾ, ਰਸਨਾ, ਇਹ ਸਾਰੇ ਇੰਦਰੀ ਦਿੱਤੇ ਨੇ।
ਫਿਰ ਇਹ ਨਹੀਂ ਕਹਿਣਗੇ, ਕਹਿਣਗੇ ਇਹਦੀ ਵਰਤੋਂ ਕਿਵੇਂ ਕਰਨੀ ਹੈ, ਅੱਖਾਂ ਨਾਲ ਕੀ ਵੇਖਣਾ ਕੀ ਨਹੀਂ ਵੇਖਣਾ, ਰਸਨਾ ਨਾਲ ਕੀ ਬੋਲਣਾ ਕੀ ਨਹੀਂ ਬੋਲਣਾ। ਇਹ ਅਗਲੀ ਕਲਾਸ ਦਾ ਸਬਜੈਕਟ ਕਹਿ ਲਓ, ਜਿਸ ਵਿੱਚ ਮਹਾਰਾਜ ਨੇ ਕਿਹਾ ਮਿੱਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਚਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਘੁੰਮਦਾ। ਇਹ ਅਗਲੀ ਗੱਲ ਸਮਝਾਉਣਗੇ। ਇਹਦਾ ਭਾਵ ਹੈ ਕਿ ਮਿੱਥਿਆ ਨਾਹੀ ਰਸਨਾ ਪਰਸ, ਤੇਰੀ ਰਸਨਾ ਨੂੰ ਝੂਠ ਹੈ ਜਿਹੜਾ ਉਹ ਛੋਏ ਨਾ, ਸਪਰਸ਼ ਨਾ ਕਰੇ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਇਹਦੇ ਨਾਲ ਤੂੰ ਪਰਮਾਤਮਾ ਨਾਲ ਪ੍ਰੀਤ ਪਾ। ਪਰਤਰੈ ਰੂਪ ਨਾ ਪੇਖੈ ਨੇਤਰ, ਆਪਣੇ ਨੇਤਰਾਂ ਨਾਲ ਮੈਲੀ ਨਜ਼ਰ ਨਾਲ ਬਕਾਰੀ ਭਾਵ ਨਾਲ ਨਾ ਵੇਖ। ਮਹਾਰਾਜ ਕਹਿਣਗੇ ਸਾਧ ਕੀ ਟਹਿਲ ਸੰਤ ਸੰਗ ਹੇਤ, ਇਹਨਾਂ ਨੇਤਰਾਂ ਨਾਲ ਗੁਰੂ ਦਾ ਦੀਦਾਰ ਕਰ। ਫਿਰ ਕਹਿਣਗੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕੰਨਾਂ ਨਾਲ ਨਿੰਦਿਆ ਨਾ ਸੁਣ। ਸਭ ਤੇ ਜਾਣੈ ਆਪਸ ਕੋ ਮੰਦਾ, ਆਪਣੇ ਆਪ ਨੂੰ ਨੀਵਾਂ ਜਾਣ ਕੇ ਬਾਕੀ ਸਭਨਾਂ ਨੂੰ ਚੰਗਾ ਜਾਣ ਕੇ। ਜਦੋਂ ਇਹ ਬਿਰਤੀ ਬਣਾਏਗਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਤੇ ਹੌਲੀ ਹੌਲੀ ਤੇਰੀ ਇਹ ਅਵਸਥਾ ਬਣ ਜਾਏਗੀ, ਤੂੰ ਇੰਦਰੀਆਂ ਨੂੰ ਸੰਜਮ ਵਿੱਚ ਲੈ ਆਏਗਾ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਪਹਿਲੋ ਪਹਿਲ ਆਇਆ ਉਹਨੂੰ ਕਿਹਾ ਸੰਗਤ ਕਰ, ਫਿਰ ਕਿਹਾ ਮਨੁੱਖਾ ਜਨਮ ਕੀਮਤੀ ਬੜਾ, ਫਿਰ ਕਿਹਾ ਤੈਨੂੰ ਪਰਮਾਤਮਾ ਨੇ ਇੰਦਰੇ ਲਾਏ ਨੇ, ਇਹਨਾਂ ਦੀ ਜਿਹੜੀ ਵਰਤੋਂ ਉਹ ਇੱਕ ਸੰਜਮ ਇੱਕ ਮਰਿਆਦਾ ਵਿੱਚ ਕਰ। ਫਿਰ ਅਗਲਾ ਬਚਨ ਸਮਝਾਉਣਗੇ, ਸੰਗਤ ਵਿੱਚ ਬੈਠੇ ਮਹਾਰਾਜ ਅੱਗੇ ਕਹਿਣਗੇ ਵੀ ਭਾਈ ਤੈਨੂੰ ਪੰਜ ਬਕਾਰ ਨੇ ਜਿਹੜੇ ਇਹ ਚੋਰ ਬਣ ਕੇ ਲੁੱਟਦੇ ਨੇ, ਦਿਨ ਰਾਤ ਲੁੱਟ ਰਹੇ ਨੇ, ਸ਼ਬਦ ਵਰਤਣਗੇ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨ ਮੁਖ ਨੀ ਬੂਝੇ, ਕੋਈ ਨਾ ਸੁਣੇ ਪੁਕਾਰਾ। ਫਿਰ ਅਗਲੀ ਗੱਲ ਕਹਿਣਗੇ ਕਿ ਇਹ ਜਿਹੜੇ ਪੰਜ ਬਕਾਰ ਨੇ ਇਹ ਤੈਨੂੰ ਲੁੱਟਦੇ ਨੇ, ਤੇ ਤੇਰੇ ਅੰਦਰੋਂ ਚੰਗੇ ਗੁਣਾਂ ਨੂੰ ਲੁੱਟ ਕੇ ਤੇ ਤੈਨੂੰ ਔਗੁਣਾਂ ਦੀ ਪੰਡ ਬਣਾ ਦਿੰਦੇ ਨੇ। ਫਿਰ ਮਹਾਰਾਜ ਅਗਲੀ ਗੱਲ ਕਹਿਣਗੇ, ਇੰਨੀ ਗੱਲ ਸਮਝਾ ਕੇ ਤੇ ਫਿਰ ਸੰਗਤ ਵਿੱਚ ਆਏ ਨੂੰ ਅਖੀਰਲਾ ਜਿਹੜਾ ਉਪਦੇਸ਼ ਕਹਿ ਲਓ, ਉਹ ਕਹਿਣਗੇ ਵੀ ਭਲਿਆ ਆਪਣੀ ਸੁਰਤ ਹੈ ਨਾ ਜਿਹੜੀ, ਇਹਨੂੰ ਨਾਮ ਵਿੱਚ ਲਾ, ਇਹਨੂੰ ਬੰਦਗੀ ਵਿੱਚ ਲਾ। ਜੇ ਇਹ ਸੁਰਤ ਨਾਮ ਬੰਦਗੀ ਵਿੱਚ ਲੱਗੇਗੀ ਫਿਰ ਤੇਰੇ ਜੀਵਨ ਦਾ ਭਲਾ ਹੋ ਜਾਣਾ। ਫਿਰ ਮਹਾਰਾਜ ਬਾਣੀ ਵਿੱਚ ਕਹਿਣਗੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਜਾਂ ਇਉਂ ਕਹੋ। ਫਿਰ ਬਾਣੀ ਦੇ ਬੋਲ ਨੇ ਸਹਿਬ ਸਮਝਾਉਂਦਿਆਂ ਕਹਿਣਗੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਭਗਤੀ ਨਾਮ ਲਈ ਮਨੁੱਖਾ ਜਨਮ ਮਿਲਿਆ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਜਿਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਅੱਗੇ ਫਿਰ ਚਾਰ ਗੱਲਾਂ ਸਮਝਾਉਣ, ਕਹਿਣਗੇ ਭਾਈ

ਇਹ ਬੰਦੇ ਤੂੰ ਪਰਮਾਤਮਾ ਦਾ ਸ਼ੁਕਰ ਕਰਿਆ ਕਰ। ਮਹਾਰਾਜ ਸਮਝਾਉਣਗੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨੀ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਹੁਣ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਨਹੀਂ, ਅੰਤਲਾ ਸਮਾਂ ਆਉਣਾ, ਫਿਰ ਤੇਰੇ ਤੋਂ ਜਪਿਆ ਨਹੀਂ ਜਾਣਾ। ਮੈਂ ਤੁਹਾਨੂੰ ਬੇਨਤੀ ਇਹ ਕਹਿ ਰਿਹਾ ਕਿ ਜਦੋਂ ਕੋਈ ਸਤ ਸੰਗਤ ਵਿੱਚ ਆਉਂਦਾ ਨਾ ਮਹਾਰਾਜ, ਉਹਨੂੰ ਇੱਕ ਇੱਕ ਕਦਮ ਧਰਮ ਦੀ ਦੁਨੀਆਂ ਵਿੱਚ ਅੱਗੇ ਵਧਾਉਂਦੇ ਆ। ਪਹਿਲੋ ਪਹਿਲ ਆਏ ਨੂੰ ਕਹਿਣਗੇ ਸੰਗਤ ਕਰ, ਫਿਰ ਕਿਹਾ ਮਨੁੱਖਾ ਜਨਮ ਕੀਮਤੀ ਬੜਾ, ਫਿਰ ਕਿਹਾ ਤੈਨੂੰ ਇੰਦਰੇ ਲੱਗੇ ਨੇ ਸੰਕੋਚ ਕੇ ਮਰਿਆਦਾ ਵਿੱਚ ਤੁਰ, ਫਿਰ ਚੌਥਾ ਬਚਨ ਵਰਤਿਆ ਬਕਾਰ ਲੁੱਟਦੇ ਆ, ਤੇ ਪੰਜਵਾਂ ਬਚਨ ਕਿਹਾ ਭਾਈ ਤੂੰ ਆਪਣੇ ਜੀਵਨ ਦੇ ਅੰਦਰ ਸੁਰਤ ਨੂੰ ਨਾਮ ਵਿੱਚ ਲੈ ਕੇ ਸੂਰਮਾ ਬਣ ਜਾ, ਜਿਹਨੂੰ ਮਹਾਰਾਜ ਨੇ ਕਿਹਾ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾ ਕਾ ਜਾਕਾ ਸਤਿਗੁਰ ਪੂਰਾ। ਭਾਈ ਗੁਰਦਾਸ ਸਾਹਿਬ ਜੀ ਦੀਆਂ ਜਿਹੜੀਆਂ ਲੜੀਵਾਰ ਅੰਮ੍ਰਿਤ ਬਾਣੀ ਦੀਆਂ ਵਿਚਾਰਾਂ ਦੁਪਹਿਰ ਦੇ ਦੀਵਾਨ ਵਿੱਚ ਆਪਾਂ ਵਿਚਾਰਦੇ ਹਾਂ, ਅੱਜ ਦਾ ਇਹ ਜਿਹੜਾ ਅੰਮ੍ਰਿਤ ਬਚਨ ਹੈ 348 ਨੰਬਰ ਇਹ ਕਵਿਤ ਸਵਈਆ ਹੈ, ਤੇ ਅੱਜ ਦੇ ਸਵਈਏ ਅੰਦਰ ਭਾਈ ਗੁਰਦਾਸ ਸਾਹਿਬ ਜਦੋਂ ਇੱਕ ਪਤੀ ਵਰਤ ਧਰਮ ਦੇ ਵਿੱਚ ਪਰਪੱਕ ਰਹਿਣ ਵਾਲੀ ਇਸਤਰੀ, ਇੱਕ ਪਤਨੀ ਆਪਣੇ ਪਤੀ ਪਰਿਵਾਰ ਵਿੱਚ ਜਾ ਕੇ ਤੇ ਪਤੀ ਪਰਿਵਾਰ ਦੀ ਪ੍ਰਸੰਨਤਾ ਲੈਂਦੀ ਹੈ, ਖੁਸ਼ੀਆਂ ਪ੍ਰਾਪਤ ਕਰਦੀ ਹੈ, ਤੇ ਜਿਹੜਾ ਉਹ ਮਿਲਾਪ ਦਾ ਮਾਹੌਲ ਹੈ, ਇੱਕ ਪਤਨੀ ਆਪਣੇ ਪਤੀ ਪਰਿਵਾਰ ਦੇ ਮਿਲਾਪ ਦਾ ਮਾਹੌਲ ਹੈ, ਖੁਸ਼ੀ ਦਾ ਪ੍ਰਸੰਨਤਾ ਦਾ, ਉਹਦਾ ਮਹਾਰਾਜ ਜ਼ਿਕਰ ਕਰਦੇ ਆ। ਇਹ ਤੇ ਬਾਹਰੀ ਉਦਾਹਰਨਾਂ ਦੇਣਗੇ, ਪਰ ਇਹਦੇ ਅੰਤਰੀਵ ਭਾਵ ਸਮਝਾਉਣਗੇ ਕਿ ਭਾਈ ਤੇਰਾ ਜਿਹੜਾ ਆਤਮਾ ਹੈ, ਤੇਰੀ ਇਹ ਬੰਦੇ ਜਿਹੜੀ ਮੰਜ਼ਿਲ ਹੈ, ਉਹ ਪਰਮੇਸ਼ਵਰ ਦੇ ਮਿਲਾਪ ਦੀ ਹੈ, ਤੇ ਤੂੰ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ, ਗੁਰੂ ਦੇ ਨਾਮ ਦੀ ਟੇਕ ਲੈ ਕੇ, ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਵਿੱਚ ਕੋਸ਼ਿਸ਼ ਕਰ, ਤੇਰਾ ਪਤੀ ਪਰਮਾਤਮਾ ਵਾਹਿਗੁਰੂ ਨਾਲ ਮਿਲਾਪ ਹੋ ਸਕੇ। ਤੁਸੀਂ ਸਿੱਧ ਗੋਸ਼ਟ ਦੀ ਬਾਣੀ ਪੜ੍ਹੋ, ਸਿੱਧ ਗੋਸ਼ਟ ਦੀ ਬਾਣੀ ਅੰਦਰ 123 ਸਵਾਲ ਨੇ ਸਿੱਧਾਂ ਦੇ, ਮਹਾਰਾਜ ਜੀ ਨੇ ਆਪਣੇ ਜਵਾਬ ਵੀ ਦਿੱਤੇ। ਸਿੱਧਕ ਜਿਹੜਾ ਸਵਾਲ ਪੁੱਛਦੇ ਆ ਮਹਾਰਾਜ ਨੂੰ, ਕਹਿੰਦੇ ਮਹਾਰਾਜ ਇਹ ਦੱਸੋ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਸਿੱਧ ਪੁੱਛਦੇ ਆ ਮਹਾਰਾਜ ਨੂੰ, ਜੋ ਭਾਈ ਗੁਰਦਾਸ ਸਾਹਿਬ ਕਹਿ ਰਹੇ ਆ ਉਹ ਸਿੱਧਾਂ ਦੇ ਸਵਾਲ ਵਿੱਚ ਵੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਦੱਸੋ ਮਹਾਰਾਜ ਕਵਨ ਮੂਲ, ਜੀਵਨ ਦਾ ਮੂਲ ਕੀ ਹੈ, ਮੁੱਢ ਕੀ ਹੈ, ਮਨੁੱਖਾ ਜਨਮ ਕਾਹਦੇ ਲਈ ਮਿਲਿਆ, ਕਵਨ ਮਤ ਵੇਲਾ ਇਹ ਕਿਹਦੀ ਮਤ ਧਾਰਨ ਕਰਨ ਦਾ ਸਮੇਂ, ਤੇ ਨਾਲ ਕਿਹਾ ਤੇਰਾ ਕਵਨ ਗੁਰੂ ਤੁਹਾਡਾ ਗੁਰੂ ਕੌਣ ਹੈ, ਜਿਸ ਕਾ ਤੂੰ ਚੇਲਾ ਤੁਸੀਂ ਚੇਲੇ ਕਿਹਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਗੁਰੂ ਜਵਾਬ ਦਿੰਦੇ ਆ, ਮਹਾਰਾਜ ਕਹਿੰਦੇ ਪਵਨ ਆਰੰਭ, ਜੀਵਨ ਦਾ ਜਿਹੜਾ ਮੂਲ ਹੈ ਉਹ ਪੌਣ ਹੈ, ਸਵਾਸ ਹੈ, ਜੇ ਸਵਾਸ ਆ ਰਿਹਾ ਤੇ ਜੀਵਨ ਹੈ, ਇਹ ਸਵਾਸ ਦੀ ਲੜੀ ਟੁੱਟ ਜਾਏ ਤੇ ਜੀਵਨ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਭਾਈ ਪਵਨ ਆਰੰਭ ਇਹ ਜੀਵਨ ਦਾ ਮੂਲ ਪੌਣ ਹੈ, ਸਤਿਗੁਰ ਮਤ ਵੇਲਾ ਮਨੁੱਖਾ ਜਨਮ ਹੈ ਜਿਹੜਾ ਇਹ ਗੁਰੂ ਦੀ ਮਤ ਧਾਰਨ ਕਰਨ ਦਾ ਸਮੇਂ। ਜੇ ਕੋਈ ਪੁੱਛੇ ਨਾ ਵੀ ਮਨੁੱਖਾ ਜਨਮ ਕਾਹਦੇ ਲਈ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਤੇ ਸਤਿਗੁਰ ਮਤ ਵੇਲਾ ਇਹ ਗੁਰੂ ਦੀ ਮਤ ਧਾਰਨ ਕਰਨ ਦਾ ਸਮੇਂ, ਤੇ ਗੁਰੂ ਕੌਣ ਹੈ, ਕਹਿਣ ਲੱਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਤੇ ਸੁਰਤ ਨੂੰ ਮੈਂ ਚੇਲਾ ਬਣਾ ਕੇ ਰੱਖਿਆ। ਭਾਈ ਗੁਰਦਾਸ ਸਾਹਿਬ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਵਸਾ ਕੇ ਤੇ ਗੁਰ ਸ਼ਬਦ ਰਾਹੀਂ

0: ਪਤੀ ਪਰਮਾਤਮਾ ਦੇ ਮਿਲਾਪ ਦਾ ਰਾਹ ਤੈਅ ਕਰ ਸਕਦੇ, ਉਸ ਪਰਮਾਤਮਾ ਨਾਲ ਤੇਰੀ ਸਾਂਝ ਬਣ ਸਕਦੀ ਹੈ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਾਂ, ਫਿਰ ਆਪਾਂ ਥੋੜ੍ਹੇ ਥੋੜ੍ਹੇ ਇਹ ਅਰਥ ਵਾਚਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਜਿਹੜੀ, ਇਹਦੇ ਵਿੱਚ ਵੀ ਤੁਹਾਨੂੰ ਚਾਰ ਗੱਲਾਂ ਦਾ ਜ਼ਿਕਰ ਖਾਸ ਕਰਕੇ ਮਿਲੇਗਾ। ਥੋੜ੍ਹੇ ਸ਼ਬਦਾਂ ਵਿੱਚ ਕੋਈ ਪੁੱਛ ਲਏ ਵੀ ਇਹ ਦੱਸੋ ਥੋੜ੍ਹੇ ਸ਼ਬਦਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀ ਕੀਮਤੀ ਖਜ਼ਾਨਾ। ਗੁਰਮੁਖ ਵਿਦਵਾਨਾਂ ਦਾ ਕਹਿਣਾ ਹੈ ਕਿ ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਨਿਰੋਲ ਸੱਚ ਦੀ ਬਾਤ ਹੈ। ਸੱਚ ਉਹ ਨਹੀਂ ਜਿਹੜਾ ਤੁਸੀਂ ਮੈਂ ਜ਼ੁਬਾਨ ਤੋਂ ਕਹਿੰਦੇ ਹਾਂ, ਗੁਰਬਾਣੀ ਉਸ ਸੱਚ ਦੀ ਗੱਲ ਕਰਦੀ ਹੈ ਜਿਹਨੂੰ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਪਰਮਾਤਮਾ ਸੱਚਾ ਹੈ, ਗੁਰਬਾਣੀ ਉਸ ਸੱਚੇ ਨੂੰ ਬਿਆਨ ਕਰਦੀ ਹੈ। ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਨਿਰੋਲ ਸੱਚ ਹੈ, ਤੇ ਦੂਜੀ ਗੱਲ ਉਸ ਸੱਚ ਤੱਕ, ਉਸ ਪਰਮਾਤਮਾ ਤੱਕ ਪਹੁੰਚਣ ਦੇ ਵਸੀਲੇ ਰਾਹ ਦੱਸੇ ਹੋਏ ਨੇ ਬਾਣੀ ਅੰਦਰ। ਤੇਰਾ ਉਸ ਮਾਲਕ ਨਾਲ ਮਿਲਾਪ ਕਿਵੇਂ ਹੋ ਸਕਦਾ? ਤੇ ਫਿਰ ਤੀਜਾ ਬਚਨ ਇਹ ਕਿਹਾ ਕਿ ਪਹੁੰਚੇ ਹੋਇਆਂ ਦੀ ਜਿਹੜੀ ਸਿਫਤ ਹੈ, ਵਡਿਆਈ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਜਿਨ੍ਹਾਂ ਨੇ ਗੁਰੂ ਦੀ ਟੇਕ ਲੈ ਕੇ ਸ਼ਬਦ ਦੀ ਕਮਾਈ ਕਰਕੇ ਆਪਣਾ ਜੀਵਨ ਗੁਰੂ ਆਸ਼ੇ ਦੇ ਮੁਤਾਬਕ ਜਿਉਂਿਆ ਹੈ, ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ ਦਾ ਬਾਣੀ ਵਿੱਚ ਜ਼ਿਕਰ ਹੈ। ਔਰ ਗੁਰਮੁਖੋ ਚੌਥੀ ਗੱਲ, ਥਿੜਕ ਚੁੱਕਿਆਂ ਦਾ ਹਾਲ ਕੀ ਹੋਏਗਾ ਜਿਹੜੇ ਇੱਕ ਪਰਮਾਤਮਾ ਤੋਂ ਥਿੜਕ ਗਏ, ਉਹਦੀ ਬਖਸ਼ਿਸ਼ ਨਹੀਂ ਲੈ ਸਕੇ, ਉਹਨਾਂ ਦਾ ਕੀ ਹਾਲ ਹੋਵੇਗਾ, ਇਹ ਬਾਣੀ ਵਿੱਚ ਹੈ। ਇਹ ਚਾਰ ਗੱਲਾਂ ਤੁਸੀਂ ਫਿਰ ਚੇਤਾ ਰੱਖਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਿਰੋਲ ਸੱਚ ਹੈ, ਸੱਚ ਤੱਕ ਪਹੁੰਚਣ ਦੇ ਵਸੀਲੇ ਰਾਹ ਦੱਸੇ ਨੇ, ਪਹੁੰਚ ਚੁੱਕਿਆਂ ਦੀ ਸਿਫਤ ਹੈ ਤੇ ਛਿੜਕ ਚੁੱਕਿਆਂ ਦਾ ਹਾਲ ਹੈ। ਹੁਣ ਭਾਈ ਗੁਰਦਾਸ ਸਾਹਿਬ ਅੱਜ ਕੀ ਕਹਿ ਰਹੇ ਨੇ? ਭਾਈ ਸਾਹਿਬ ਕਹਿੰਦੇ ਨੇ, ਸੋਭਤ ਸ਼ਰਦ ਨਿਸ ਜਗ ਮਗ ਜੋਤ ਸੱਸ। ਸੋਭਤ ਸ਼ਰਦ, ਸ਼ਰਦ ਦਾ ਅਰਥ ਹੈ ਠੰਡ ਦੀ ਰੁੱਤ, ਠੰਡ ਦੀ ਰੁੱਤ ਹੈ। ਨਿਸ, ਨਿਸ ਦਾ ਅਰਥ ਹੈ ਰਾਤ ਦਾ ਵੇਲਾ। ਜਗਮਗ ਜੋਤ ਸੱਸ, ਸੱਸ ਚੰਦਰਮਾ, ਤੇ ਚੰਦਰਮਾ ਦੀ ਕਿਰਨ ਕਰਕੇ ਸਿਆਲ ਦੀ ਰਾਤ ਨੂੰ ਪ੍ਰਕਾਸ਼ ਹੋ ਰਿਹਾ, ਚਾਨਣਾ ਹੋ ਰਿਹਾ। ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਸੋਭਤ ਸਰਦ ਨਿਸ ਜਗਮਗ ਜੋਤ ਸੱਸ। ਪ੍ਰਥਮ ਸਹੇਲੀ ਕਹਿ ਪ੍ਰੇਮ ਰਸ ਚਾਖੀ ਹੈ। ਤੇ ਇਹੋ ਜਿਹੇ ਵੇਲੇ ਅੰਦਰ ਇੱਕ ਪਤਨੀ ਆਪਣੇ ਪਤੀ ਪਰਿਵਾਰ ਵਿੱਚ ਖੁਸ਼ ਹੋ ਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ। ਇਹ ਤੇ ਕੇਵਲ ਬਾਹਰੀ ਉਦਾਹਰਣ ਦਿੱਤਾ। ਹੁਣ ਸਿੱਖ ਨੂੰ ਕੀ ਕਿਹਾ? ਕਹਿੰਦੇ, ਐ ਸਿੱਖਾ, ਤੂੰ ਗੁਰੂ ਰੂਪੀ ਚੰਦਰਮਾ ਦੀ ਸ਼ਬਦ ਰੂਪੀ ਜਿਹੜੀ ਕਿਰਨ ਹੈ, ਉਹਦੇ ਪ੍ਰਕਾਸ਼ ਰਾਹੀਂ ਜ਼ਿੰਦਗੀ ਦਾ ਅੰਧਕਾਰ ਦੂਰ ਕਰਕੇ ਗੁਰ ਸ਼ਬਦ ਦਾ ਰਸ ਲੈ ਕੇ ਤੇ ਆਪਣੇ ਜੀਵਨ ਅੰਦਰ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਿਆ ਕਰ। ਇਸ ਭਾਵ ਵਿੱਚ ਬਾਣੀ ਦੇ ਅਰਥ ਨੇ, ਭਾਵ ਗੁਰੂ ਦਾ ਸ਼ਬਦ ਪ੍ਰਕਾਸ਼ ਦੀ ਤਰ੍ਹਾਂ, ਤੇ ਗੁਰੂ ਰੂਪੀ ਪ੍ਰਕਾਸ਼ ਦਾ, ਗੁਰੂ ਰੂਪੀ ਸ਼ਬਦ ਰੂਪੀ ਪ੍ਰਕਾਸ਼ ਦਾ ਆਪਣੇ ਜੀਵਨ ਵਿੱਚ ਆਨੰਦ ਮਾਣ, ਟੇਕ ਲੈ। ਜਿਵੇਂ ਪਤਨੀ ਪਤੀ ਪਰਿਵਾਰ ਵਿੱਚ ਰਹਿ ਕੇ ਪ੍ਰਸੰਨ ਹੈ, ਤੂੰ ਆਪਣੇ ਸ਼ੋਪਤੀ ਪਰਮਾਤਮਾ ਦਾ ਮਿਲਾਪ ਕਰਕੇ ਆਪਣੇ ਜੀਵਨ ਦੀਆਂ ਖੁਸ਼ੀਆਂ ਮਾਣੇਗਾ। ਮਹਾਰਾਜ ਇਹ ਜ਼ਿਕਰ ਕਰ ਰਹੇ ਨੇ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਆਉਂਦਾ ਬੜਾ ਪਿਆਰਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਦੀਵਾ ਜਗਦਾ ਹੋਵੇ ਤੇ ਪਤੰਗਾ ਕਈ ਵਾਰ ਆਉਂਦਾ, ਉਹ ਫੇਰਾ ਪਾ ਕੇ ਵਾਪਸ ਪਰਤ ਜਾਂਦਾ, ਪਰ ਜੇ ਦੀਵਾ ਜਗਦਾ ਰਹੇ, ਜਿਹੜਾ ਪਤੰਗਾ ਕਈ ਵਾਰੀ ਫੇਰਾ ਪਾ ਕੇ ਵਾਪਸ ਪਰਤਿਆ, ਇੱਕ ਵੇਲਾ ਆਉਂਦਾ ਕਿ ਉਹ ਪਤੰਗਾ ਦੀਵੇ ਵਿੱਚ ਸਮਾ ਜਾਂਦਾ। ਭਾਈ ਸਾਹਿਬ ਨੇ ਇੱਕ ਦੂਜਾ ਬਚਨ ਕਿਹਾ, ਕਹਿੰਦੇ, ਬਿਲਕੁਲ ਇਸੇ ਤਰ੍ਹਾਂ ਸ਼ਿਕਾਰੀ ਬੰਦਾ ਜਾਲ ਲਾਉਂਦਾ, ਚੋਗਾ ਪਾਉਂਦਾ, ਪੰਛੀ ਕਈ ਵਾਰ ਆਇਆ ਤੇ ਚੋਗਾ ਚੁਣ ਕੇ ਵਾਪਸ ਪਰਤ ਗਿਆ। ਪਰ ਇਹ ਗੱਲ ਯਾਦ ਰੱਖੋ ਵੀ ਜੇ ਸ਼ਿਕਾਰੀ ਬੰਦਾ ਜਾਲ ਲਾਉਂਦਾ ਹੈ, ਪੰਛੀ ਕਈ ਵਾਰੀ ਚੋਗਾ ਚੁਣ ਕੇ ਵਾਪਸ ਪਰਤਿਆ, ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਉਹ ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ। ਵੇਲਾ ਤੇਵ ਜਾ ਵੀ ਆਉਂਦਾ। ਫਿਰ ਇੱਕ ਤੀਜਾ ਬਚਨ ਵਰਤਿਆ, ਕਹਿੰਦੇ ਭਾਈ ਇਸੇ ਤਰ੍ਹਾਂ ਕਮਲ ਦੇ ਫੁੱਲ ਤੇ ਭੌਰਾ ਆਉਂਦਾ, ਭੌਰਾ ਕਈ ਵਾਰੀ ਰਸ ਲੈ ਕੇ ਸੁਗੰਧ ਲੈ ਕੇ ਉਡਾਰੀ ਮਾਰ ਗਿਆ। ਪਰ ਇੱਕ ਵੇਲਾ ਉਹ ਵੀ ਆਇਆ ਕਿ ਜਿਹੜਾ ਭੌਰਾ ਕਈ ਵਾਰੀ ਰਸ ਸੁਗੰਧ ਲੈ ਕੇ ਉਡਾਰੀ ਮਾਰ ਗਿਆ, ਇੱਕ ਦਿਨ ਉਹ ਭੌਰਾ ਕਮਲ ਦੇ ਫੁੱਲ ਵਿੱਚ ਹੀ ਆਪਾਂ ਕੁਰਬਾਨ ਕਰ ਜਾਂਦਾ। ਤਿੰਨ ਉਦਾਹਰਣਾਂ ਦਿੱਤੀਆਂ। ਕਹਿੰਦੇ ਜਿਵੇਂ ਪਤੰਗਾ ਦੀਵੇ ਚ ਸਮਾ ਗਿਆ, ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਗਿਆ, ਭੌਰਾ ਕਮਲ ਦੇ ਫੁੱਲ ਤੇ ਆਪਾ ਕੁਰਬਾਨ ਕਰ ਗਿਆ। ਤੇ ਸਿੱਖ ਨੂੰ ਕੀ ਕਿਹਾ? ਕਹਿੰਦੇ ਐ ਸਿੱਖਾਂ, ਤੂੰ ਰੋਜ਼ਾਨਾ ਗੁਰ ਸ਼ਬਦ ਦੀ ਟੇਕ ਲੈਂਦਾ ਰਹੀਂ, ਗੁਰ ਸ਼ਬਦ ਦਾ ਪ੍ਰਕਾਸ਼ ਆਪਣੀ ਸੁਰਤ ਤੇ ਪਾਉਂਦਾ ਰਹੀਂ, ਗੁਰ ਸ਼ਬਦ ਦਾ ਕੀਰਤਨ ਸੁਣਦਾ ਰਹੀਂ, ਗੁਰ ਸ਼ਬਦ ਦੀ ਵਿਚਾਰ ਸੁਣਦਾ ਰਹੀਂ। ਇੱਕ ਦਿਨ ਤੇਰੇ ਜੀਵਨ ਵਿੱਚ ਐਸਾ ਵਕਤ ਆਏਗਾ ਕਿ ਤੇਰਾ ਅੰਤਰ ਆਤਮਾ, ਤੇਰਾ ਮਨ ਗੁਰ ਸ਼ਬਦ ਦੇ ਪ੍ਰਕਾਸ਼ ਵਿੱਚ ਇੰਨਾ ਲੀਨ ਹੋ ਜਾਏਗਾ, ਤੂੰ ਗੁਰੂ ਦਾ ਰੂਪ ਹੋ ਜਾਏਗਾ, ਤੂੰ ਨਿਤਾ ਪ੍ਰਤੀ ਸ਼ਬਦ ਸੁਣੀ ਬਣੇਗਾ। ਭਾਈ ਗੁਰਦਾਸ ਸਾਹਿਬ ਨੇ ਇਹਨੂੰ ਕਿਹਾ, ਕਹਿੰਦੇ ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬ ਹੂੰ ਕਹਿ ਜਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਾਹੂ ਦਿਨ ਫਾਸੀ ਫਾਸੈ ਬਹੁਰ ਨਾ ਆਏ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬ ਹੂੰ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ, ਕਬ ਹੂੰ ਮਗਨ ਹੋਵੈ ਸ਼ਬਦ ਉਰ ਜਾਏ। ਕਹਿੰਦੇ ਰੋਜ਼ਾਨਾ ਜੇ ਗੁਰੂ ਦੇ ਸ਼ਬਦ ਦੀ ਟੇਕ ਲੈ, ਤੇਰੇ ਅੰਤਰ ਆਤਮੇ ਉਹ ਭੁੱਖ ਪੈਦਾ ਹੋ ਸਕੇ, ਪਿਆਸ ਪੈਦਾ ਹੋ ਜਾਏ ਮਿਲਾਪ ਦੀ, ਤੇ ਕਿਸੇ ਵੇਲੇ ਗੁਰੂ ਦੀ ਕਿਰਪਾ ਵਰਤਦੀ ਆ। ਮਨੁੱਖੀ ਜੀਵਨ ਅੰਦਰ ਗੁਰੂ ਦੀ ਬਖਸ਼ਿਸ਼ ਦਾ ਸਦਕਾ ਪਰਮਾਤਮਾ ਦਾ ਮਿਲਾਪ ਹੁੰਦਾ। ਤੁਸੀਂ ਇਤਿਹਾਸ ਦੇ ਪੰਨਿਆਂ ਵਿੱਚ ਬੇਅੰਤ ਗਥਾਵਾਂ ਨੇ, ਕੋਈ ਦਰਸ਼ਨਾਂ ਦੀ ਤਾਂਘ ਲੈ ਕੇ ਬੈਠਾ ਹੋਵੇ ਤੇ ਗੁਰੂ ਨੇ ਬਖਸ਼ਿਸ਼ਾਂ ਵਰਤਾਈਆਂ ਨੇ। ਇਤਿਹਾਸ ਵਿੱਚ ਹੈ ਵੀ ਦਸਵੇਂ ਪਾਤਸ਼ਾਹ ਦਾ ਵੇਲਾ ਹੈ, ਸਤਲੁਜ ਦੇ ਕੰਢੇ ਇੱਕ ਮਲਾਹ ਬੇੜੀ ਚਲਾਉਂਦਾ, ਇੱਕ ਕਿਨਾਰੇ ਤੋਂ ਲੋਕਾਂ ਨੂੰ ਦੂਜੇ ਕਿਨਾਰੇ ਤੱਕ ਪਹੁੰਚਾਉਂਦਾ। ਮਲਾਹ ਤੇ ਹੋਰ ਵੀ ਬਹੁਤ ਨੇ, ਬੇੜੀਆਂ ਹੋਰ ਵੀ ਨੇ ਜਿਹੜੇ ਇਹ ਕਿਰਤਕਾਰ ਕਰਦੇ ਆ, ਪਰ ਇਹ ਮਲਾਹ ਨੇ ਆਪਣੇ ਕੰਨਾਂ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੀ ਉਸਤਤ ਸੁਣੀ ਸੀ, ਵਡਿਆਈ ਸੁਣੀ ਸੀ, ਅੰਦਰ ਦਰਸ਼ਨਾਂ ਦੀ ਤਾਂਘ ਨੇ ਜਨਮ ਲਿਆ। ਅਰਦਾਸ ਇਹ ਮਾਨੋ ਇਹਦੇ ਹਿਰਦੇ ਵਿੱਚੋਂ ਨਿਕਲ ਗਈ ਵੀ ਦਰਸ਼ਨ ਪਿਆਸੀ ਦਿਨਸ ਰਾਤ, ਚਿੱਤ ਬਹੁ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ। ਇਹਦੇ ਅੰਦਰ ਇਹ ਦੀਦਾਰ ਦੀ ਐਸੀ ਤਾਂਘ ਜਨਮ ਲਈ, ਰੋਜ਼ਾਨਾ ਅਰਦਾਸ ਕਰਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ, ਕਦੀ ਗਰੀਬ ਦੀ ਬੇੜੀ ਵਿੱਚ ਆ ਕੇ ਚਰਨ ਪਾ ਦਿਓ, ਕਦੀ ਗਰੀਬ ਨਿਭਾ ਦਿਓ, ਤੁਸੀਂ ਗਰੀਬਾਂ ਨੂੰ ਨਿਭਾਜਣ ਵਾਲੇ ਹੋ, ਮੇਰੀ ਬੇਨਤੀ ਪ੍ਰਵਾਨ ਕਰਕੇ ਮੇਰੇ ਤੇ ਬਖਸ਼ਿਸ਼ ਵਰਤਾ ਕੇ ਦਰਸ਼ਨ ਬਖਸ਼ ਦਿਓ। ਇਤਿਹਾਸ ਹੈ ਸਾਡਾ ਕਿ ਇੱਕ ਦਿਨ ਗੁਰੂ ਕਲਗੀਧਰ ਮਹਾਰਾਜ ਨੇ ਸਿੱਖਾਂ ਨੂੰ ਬਚਨ ਕਿਹਾ ਵੀ ਅੱਜ ਸਤਲੁਜ ਦੇ ਕੰਢੇ ਜਾਣਾ। ਸੁਨੇਹੇ ਪਹੁੰਚ ਗਏ ਗੁਰੂ ਕਲਗੀਧਰ ਪਾਤਸ਼ਾਹ ਜੀ ਸਤਲੁਜ ਦੇ ਕੰਢੇ ਆ ਰਹੇ ਨੇ। ਜਿੰਨੇ ਮਲਾਹ ਸਨ ਸਾਰਿਆਂ ਨੇ ਆਪਣੀਆਂ ਬੇੜੀਆਂ ਸ਼ਿੰਗਾਰ ਲਈਆਂ, ਸਾਰੇ ਉਡੀਕ ਕਰਦੇ ਨੇ, ਹਰ ਦੀ ਚਾਹਤ ਹੈ ਵੀ ਮੇਰੀ ਬੇੜੀ ਵਿੱਚ ਮਹਾਰਾਜ ਚਰਨ ਪਾਉਣ। ਕਹਿੰਦੇ ਨੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਤੇ ਜਦੋਂ ਸਤਲੁਜ ਦੇ ਕੰਢੇ ਆਏ ਤੇ ਮਲਾਹ ਖਲੋਤੇ ਨੇ ਹੱਥ ਜੋੜ ਕੇ, ਤੇ ਗੁਰੂ ਪਾਤਸ਼ਾਹ ਜੀ ਆਉਂਦੇ ਨੇ, ਹਰ ਇੱਕ ਮਲਾਹ ਕੋਲ ਰੁਕਦੇ ਆ ਤੇ ਰੁਕ ਕੇ ਉਹਨੂੰ ਪੁੱਛਦੇ ਆ, ਕਹਿੰਦੇ ਭਾਈ ਇਹ ਬੇੜੀ ਕਿਹਦੀ ਆ, ਬੜੀ ਸ਼ਿੰਗਾਰੀ ਹੋਈ ਹੈ। ਉਹ ਅੱਗੋਂ ਕਹਿੰਦੇ ਮਹਾਰਾਜ ਇਹ ਬੇੜੀ ਮੇਰੀ ਹੈ। ਫਿਰ ਦੂਜੇ ਨੂੰ ਪੁੱਛਿਆ ਮਹਾਰਾਜ ਇਹ ਬੇੜੀ ਕਿਹਦੀ, ਕਹਿਣ ਲੱਗੇ ਸਤਿਗੁਰੂ ਮੇਰੀ। ਕਈ ਮਲਾਂ ਦੇ ਕੋਲ ਦੀ ਲੰਘੇ, ਹਰ ਇੱਕ ਨੂੰ ਪੁੱਛਿਆ ਸ਼ਿੰਗਾਰੀਆਂ ਬੇੜੀਆਂ ਕੀਦੀਆਂ ਨੇ, ਹਰ ਇੱਕ ਨੇ ਕਿਹਾ ਮੇਰੀ। ਥੋੜ੍ਹੀ ਦੂਰ ਇੱਕ ਗਰੀਬੜਾ ਜਿਹਾ ਬੰਦਾ ਜਿਹਦਾ ਇਤਿਹਾਸ ਵਿੱਚ ਨਾਮ ਹੈ ਭਾਈ ਸੈਦਾ ਮਲਾ, ਜਦੋਂ ਉਹਦੇ ਕੋਲ ਪਹੁੰਚੇ ਤੇ ਉਹਦੀ ਬੇੜੀ ਸਾਧ ਮਰਾਦੀ ਹੈ, ਕੋਈ ਬਹੁਤੀ ਸ਼ਿੰਗਾਰੀ ਨਹੀਂ। ਤੇ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਭਾਈ ਬੇੜੀ ਕਿਹਦੀ ਆ? ਚਰਨਾਂ ਤੇ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ ਮਹਾਰਾਜ ਇਹ ਬੇੜੀ ਤੁਹਾਡੀ ਹੈ, ਕਿਰਪਾ ਕਰੋ ਮੁਬਾਰਕ ਚਰਨ ਪਾਓ। ਹੁਣ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਵਰਤਾਈ, ਸੈਦੇ ਮਲਾਹ ਦੀ ਬੇੜੀ ਵਿੱਚ ਮੁਬਾਰਕ ਚਰਨ ਪਾਏ ਨੇ। ਜਦੋਂ ਉਹਦੀ ਬੇੜੀ ਵਿੱਚ ਚਰਨ ਪਾਏ ਤੇ ਨਾਲ ਹੀ ਬਚਨ ਕਿਹਾ, ਕਹਿੰਦੇ ਭਾਈ ਸੈਦਿਆ ਅਸੀਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਜਾਣਾ, ਸਾਨੂੰ ਦੂਸਰੇ ਕਿਨਾਰੇ ਪਹੁੰਚਾ ਦੇ। ਕੁਝ ਸਿੱਖ ਵੀ ਬਹਿ ਗਏ, ਮਹਾਰਾਜ ਸੱਚੇ ਪਾਤਸ਼ਾਹ ਵੀ ਬਿਰਾਜਮਾਨ ਹੋਏ। ਸੈਦਾ ਮਲਾਹ ਹੁਣ ਚੱਪੂ ਮਾਰਦਾ ਹੈ, ਉਹ ਇਤਿਹਾਸਕਾਰ ਕਹਿੰਦੇ ਭਾਵਨਾ ਦੇ ਨਾਲ ਕਿ ਉਂਝ ਜਦੋਂ ਮਲਾਹ ਬੇੜੀ ਤੋਰਦਾ ਹੈ ਤੇ ਉਹ ਚੱਪੂ ਮਾਰਦਿਆਂ ਸਵਾਰੀਆਂ ਵਾਲੇ ਪਾਸੇ ਨੂੰ ਕੰਢ ਕਰ ਲੈਂਦੇ, ਪਿੱਠ ਕਰ ਲੈਂਦੇ। ਪਰ ਕਹਿੰਦੇ ਨੇਤਰਾਂ ਨਾਲ ਸੈਦਾ ਮਲਾਹ ਗੁਰੂ ਜੀ ਦੀ ਦੀਦਾਰ ਕਰਦਾ ਹੈ ਤੇ ਇਹ ਚੱਪੂ ਮਾਰਦਾ ਬਾਹਾਂ ਉਲਟ ਕਰਕੇ, ਨੇਤਰਾਂ ਨਾਲ ਦੀਦਾਰ ਕਰ ਰਿਹਾ। ਆਖਰ ਪੈਂਡਾ ਤੈਅ ਕਰਦਿਆਂ ਕਰਦਿਆਂ ਦੂਜੇ ਕਿਨਾਰੇ ਬੇੜੀ ਪਹੁੰਚ ਗਏ। ਬੇੜੀ ਪਹੁੰਚਣ ਦੀ ਦੇਰ ਸੀ, ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ, ਕੁਝ ਮਾਇਆ ਕੱਢੀ ਤੇ ਮਾਇਆ ਕੱਢ ਕੇ ਭਾਈ ਸੈਦੇ ਨੂੰ ਮਾਇਆ ਦੇਣ ਲੱਗੇ। ਕਹਿਣ ਲੱਗੇ ਭਾਈ ਸੈਦਾ ਮਲਾਹ ਜੀ ਇਹ ਪਕੜੋ, ਤੁਹਾਡੀ ਮਿਹਨਤ ਹੈ, ਤੁਸੀਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਾਇਆ। ਭਾਈ ਸੈਦੇ ਨੇ ਹੱਥ ਜੋੜ ਲਏ, ਮਹਾਰਾਜ ਹਰਿਆਣੇ ਦਾ ਇੱਕ ਵਿਦਵਾਨ ਪੁਰਖ ਹੋਇਆ, ਉਹਨੇ ਕਲਮ ਨਾਲ ਕੁਝ ਅੱਖਰ ਪਾਏ ਨੇ। ਕਹਿੰਦੇ ਹੱਥ ਜੋੜ ਕੇ ਕਿਹਾ ਮਹਾਰਾਜ ਨਹੀਂ, ਮੈਨੂੰ ਇਹ ਮਾਇਆ ਨਹੀਂ ਚਾਹੀਦੀ, ਮੈਂ ਵੀ ਮਲਾਵਾਂ ਤੇ ਤੁਸੀਂ ਵੀ ਮਲਾਓ, ਫਰਕ ਇਹਨੇ ਵੀ ਮੈਂ ਤੇ ਲੋਕਾਂ ਨੂੰ ਇੱਕ ਕਿਨਾਰੇ ਤੋਂ ਬੇੜੀ ਵਿੱਚ ਬਿਠਾ ਕੇ ਦੂਜੇ ਕਿਨਾਰੇ ਪਹੁੰਚਾਉਣਾ। ਤੁਸੀਂ ਤੇ ਮਹਾਰਾਜ ਪਾਪਾਂ ਨਾਲ ਲਵਰੇਜ ਜਿਹੜੀ ਜਿੰਦ ਤੁਹਾਡੇ ਚਰਨਾਂ ਵਿੱਚ ਆਉਂਦੀ ਹੈ, ਜੇ ਆਪਣੀ ਬਖਸ਼ਿਸ਼ ਵਰਤਾ ਦਿਓ ਤੇ ਡੁੱਬਦੀ ਜਿੰਦ ਨੂੰ ਪਾਰ ਲਾ ਦਿੰਦੇ। ਕਿਰਪਾ ਕਰੋ, ਮੈਨੂੰ ਇਹ ਟਕਿਆਂ ਦੀ ਲੋੜ ਨਹੀਂ, ਸਤਿਗੁਰੂ ਆ ਮੈਂ ਇੱਕ ਦਿਨ ਸਰੀਰ ਰੂਪੀ ਚੋਲਾ ਤਿਆਗ ਕੇ ਇਹ ਜਿੰਦ ਤੁਹਾਡੇ ਚਰਨਾਂ ਵਿੱਚ ਆਏਗੀ ਤੇ ਇਸ ਡੁੱਬਦੀ ਹੋਈ ਜਿੰਦ ਨੂੰ ਆਪਣਾ ਬਖਸ਼ਿਸ਼ ਦਾ ਮੋਢਾ ਲਾ ਕੇ ਆਪਣੀ ਕਿਰਪਾ ਵਰਤਾ ਕੇ ਇਹਦਾ ਪਾਰ ਉਤਾਰਾ ਕਰ ਦਿਓ। ਹਰਿਆਣੇ ਦਾ ਵਿਦਵਾਨ ਕਹਿੰਦਾ ਹੈ, ਮਾਨੋ ਸਾਹਿਬ ਨੇ ਕਿਹਾ ਵੀ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥਾ, ਖੇਵਟੀ ਕੈ ਕਰਮ ਹੋਏ ਨੀਕੇ ਕੈ ਵਿਚਾਰੀ ਹੈ, ਤੇਰੇ ਤੇ ਮੇਰੇ ਕਰਮ ਵਿੱਚ ਕੋਈ ਅੰਤਰ ਨਹੀਂ, ਥਾਰੀ ਅਰ ਮਾਰੀ ਤੇਰੀ ਤੇ ਮੇਰੀ, ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥਾ, ਖੇਵਟੀ ਕੈ ਕਰਮ ਹੋਏ ਨੀਕੇ ਕੈ ਵਿਚਾਰੀ ਹੈ, ਮਾਰੇ ਘਾਟ ਆਓ ਤੋਹੇ ਪਾਰ ਚਾ ਉਤਾਰਾ ਨਾਥਾ, ਥਾਰੇ ਗਾਟ ਆਉਂ ਮੋਹੇ ਪਾਰ ਚਾ ਉਤਾਰੀ, ਮੈਂ ਤੇਰੇ ਚਰਨਾਂ ਵਿੱਚ ਆਉਣਾ ਤੇ ਆਪਣੀ ਬਖਸ਼ਿਸ਼ ਕਰਕੇ ਆਪਣੀ ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰ ਦਿਓ, ਭਲਾ ਕਰ ਦਿਓ। ਮੈਂ ਬੇਨਤੀ ਤੁਹਾਨੂੰ ਇਹ ਕਹਿ ਰਿਹਾ, ਕੋਈ ਦਰਸ਼ਨਾਂ ਦੀ ਤਾਂਘ ਲੈ ਕੇ, ਇਵੇਂ ਬਖਸ਼ਿਸ਼ ਦੀ ਤਾਂਘ ਲੈ ਕੇ ਬੈਠਾ ਹੋਵੇ ਤੇ ਗੁਰੂ ਬਖਸ਼ਿਸ਼ ਵਰਤਾ ਦਿੰਦਾ। ਭਾਈ ਗੁਰਦਾਸ ਸਾਹਿਬ ਕੀ ਕਹਿ ਰਹੇ ਨੇ? ਭਾਈ ਗੁਰਦਾਸ ਸਾਹਿਬ ਕਹਿੰਦੇ, ਸੋਵਤ ਸਾਰਦ ਨਿਸ ਜਗਮਗ ਜੋਤ ਸੱਸ, ਪ੍ਰਥਮ ਸਹੇਲੀ ਕਹਿ ਪ੍ਰੇਮ ਰਸ ਚਾਖੀ ਹੈ। ਕਹਿੰਦੇ ਭਾਈ ਸਰਦ ਰੋਤੇ ਚੰਦਰਮਾ ਦਾ ਪ੍ਰਕਾਸ਼ ਹੈ, ਸੁਹਾਵਣੀ ਰੋਤੇ ਇੱਕ ਪਤਨੀ ਆਪਣੇ ਪਤੀ ਪਰਿਵਾਰ ਦੇ ਅੰਦਰ ਪ੍ਰਸੰਨ ਹੈ, ਇਹ ਬੰਦੇ ਤੂੰ ਗੁਰੂ ਦੇ ਸ਼ਬਦ ਦੀ ਟੇਕ ਲੈ, ਤੇਰੇ ਤੇ ਵੀ ਕੋਈ ਐਸਾ ਸਮਾਂ ਆਏ ਕਿ ਤੂੰ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਲੀਨ ਹੋ ਕੇ ਪ੍ਰਸੰਨ ਹੋ ਜਾਏ, ਤੇਰੀ ਇਹ ਜੀ ਬਿਰਤੀ ਬਣ ਜਾਏ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ। ਵੇਖੋ ਇਹਨੂੰ ਬਾਣੀ ਵਿੱਚ ਇਸ ਢੰਗ ਨਾਲ ਵੀ ਕਿਹਾ, ਕਹਿੰਦੇ ਆਮ ਦੁਨਿਆਵੀ ਬੰਦਾ ਉਹਦਾ ਵਪਾਰ ਕੁਝ ਵੱਖਰੇ ਢੰਗ ਦਾ, ਜਿਹਨੂੰ ਬਾਣੀ ਨੇ ਕਿਹਾ ਕਿੰਨੀ ਹੀ ਬਨਸਿਆ ਕੰਸੀ ਤਾਂਬਾ, ਕਿੰਨੀ ਹੀ ਲੌਂਗ ਸੁਪਾਰੀ, ਦੁਨਿਆਵੀ ਬੰਦਾ ਕਈ ਵਾਰੀ ਵਪਾਰ ਕਰਦਾ ਕੰਸੀ ਦਾ, ਤਾਂਬੇ ਦਾ, ਹੋਰ ਕੀਮਤੀ ਧਾਤਾਂ ਦਾ, ਪਰ ਕਹਿੰਦੇ ਇੱਕ ਰੱਬ ਦੇ ਬਣਜਾਰੇ ਵੀ ਨੇ ਜਿਨ੍ਹਾਂ ਦਾ ਸੁਭਾਅ ਹੈ ਉਹ ਨਾਮ ਦਾ ਵਪਾਰ ਕਰਦੇ ਨੇ। ਇਹ ਸ਼ਬਦ ਕਿਹਾ ਕਿਨਹੀਂ ਬਣਸਿਆ ਕਿਨਹੀਂ ਬਣਜਿਆ ਕੰਸੀ ਤਾਂਬਾ, ਕਿਨਹੀਂ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿਣ ਲੱਗੇ ਰੱਬ ਦੇ ਪਿਆਰਿਆਂ ਨੇ ਜਦੋਂ ਵਣਜ ਕੀਤਾ, ਜਦੋਂ ਰਸ ਮਾਣਿਆ ਤੇ ਉਹ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚੋਂ ਮਾਣਿਆ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਭਾਈ ਗੁਰਦਾਸ ਸਾਹਿਬ ਫਿਰ ਅਗਲਾ ਬਚਨ ਕਹਿੰਦੇ ਆ, ਕਹਿੰਦੇ ਪੂਰਨ ਕਿਰਪਾ ਕਹਿ ਤੇਰਾ ਆਏ ਹੈ ਕਿਰਪਾ ਨਿਧਾਨ, ਮਿਲੀਏ ਨਿਰੰਤਰ ਹੋਏ ਅੰਤਰ ਨਾ ਰਾਖੀਏ। ਉਹ ਪਤੀ ਤੇ ਪਤਨੀ ਦਾ ਉਦਾਹਰਣ ਤਾਂ ਨਾਲ ਨਾਲ ਲੈ ਕੇ ਚੱਲਣਗੇ। ਕਹਿੰਦੇ ਜੇ ਇਸਤਰੀ ਪਤੀ ਮਿਲਾਪ ਵਿੱਚ ਪ੍ਰਸੰਨ ਹੈ, ਆਖਰ ਪਤੀ ਵੀ ਤੇ ਆਪਣੀ ਪਤੀ ਦੀ ਪ੍ਰਸੰਨਤਾ ਦੇ ਲਈ ਉਹ ਵੀ ਆਪਣਾ ਕਰਮ ਕਰਦਾ, ਭਾਵ ਉਹ ਵੀ ਪਤਨੀ ਨੂੰ ਮਿਲ ਕੇ ਆਪਣੇ ਪਰਿਵਾਰ ਵਿੱਚ ਖੁਸ਼ ਹੁੰਦਾ। ਤੇ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਭਾਈ ਇਸੇ ਤਰ੍ਹਾਂ ਗੁਰੂ ਦੀ ਨਜ਼ਰ ਮੰਗਿਆ ਕਰ, ਕਿਰਪਾ ਮੰਗਿਆ ਕਰ। ਪੂਰਨ ਕਿਰਪਾ ਕਹਿ ਤੇਰੇ ਆਏ ਹੈ ਕਿਰਪਾ ਨਿਧਾਨ, ਅਰਦਾਸ ਕਰਕੇ ਇਹ ਮੰਗ ਕਿ ਇਹ ਗੁਣਾਂ ਦੇ ਖਜ਼ਾਨੇ ਗੁਰੂ ਪਰਮਾਤਮਾ ਜੀ ਮੇਰੇ ਤੇ ਆਪਣੀ ਕਿਰਪਾ ਕਰੋ, ਮਿਲੀਏ ਨਿਰੰਤਰ ਹੋਏ ਅੰਤਰ ਨਾ ਰਾਖੀਐ, ਤੇਰੇ ਮੇਰੇ ਵਿੱਚ ਭੇਦ ਨਾ ਰਹਿ ਜਾਏ, ਤੇਰਾ ਤੇ ਮੇਰਾ ਮਿਲਾਪ ਹੋ ਸਕੇ, ਮੇਰੇ ਤੇ ਆਪਣੀ ਬਖਸ਼ਿਸ਼ ਵਰਤਾ, ਕਿਉਂਕਿ ਮੇਰੀ ਕਰਨੀ ਨਾਲ ਨਹੀਂ ਤੇਰੀ ਬਖਸ਼ਿਸ਼ ਨਾਲ ਹੀ ਮਿਲਾਪ ਹੋਏਗਾ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਾਂ, ਬਾਣੀ ਦੇ ਬੋਲ ਆਪ ਜੀ ਪੜ੍ਹਦੇ ਹੋ ਬਹੁਤ ਵਾਰੀ, ਇਹ ਸੇਵਾ ਸਿਮਰਨ ਸੰਗਤ ਭਜਨ ਬੰਦਗੀ ਹੈ ਨਾ ਜਿਹੜੀ, ਇਹਨੂੰ ਮਹਾਰਾਜ ਨੇ ਕਿਹਾ ਇਹ ਉਹਦੀ ਕਿਰਪਾ ਨਾਲ ਹੈ। ਗੁਰੂ ਅਰਜਨ ਦੇਵ ਜੀ ਕਹਿਣਗੇ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਕਹਿੰਦੇ ਜਿਸ ਤੇ ਤਰੁੱਠ ਕੇ ਤੂੰ ਆਪ ਜਪਾਉਣਾ ਉਹ ਤੇਰਾ ਨਾਮ ਜਪਦਾ, ਜਿਸ ਤੇ ਕਿਰਪਾ ਕਰਕੇ ਆਪਣੇ ਗੁਣ ਗਾਉਣ ਦੀ ਦਾਤ ਦਿੰਦਾ ਉਹ ਤੇਰੇ ਗੁਣ ਗਾਉਂਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਅੱਗੇ ਕਿਹਾ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਕਹਿੰਦੇ ਜੇ ਪਰਮਾਤਮਾ ਤੇਰੀ ਕਿਰਪਾ ਹੋਵੇ ਤਾਂ ਹੀ ਕਿਸੇ ਦੇ ਅੰਤਰ ਆਤਮੇ ਪ੍ਰਕਾਸ਼ ਚਾਨਣਾ ਹੁੰਦਾ, ਕਿਸੇ ਨੂੰ ਸਮਝ ਆਉਂਦੀ ਆ। ਪ੍ਰਭੂ ਦਇਆ ਤੇ ਕਮਲ ਵਿਗਾਸ, ਤੇਰੀ ਕਿਰਪਾ ਨਾਲ ਹੀ ਕਿਸੇ ਦੇ ਹਿਰਦੇ ਦਾ ਕੌਲ ਫੁੱਲ ਖਿੜਦਾ। ਤੇ ਮਹਾਰਾਜ ਨੇ ਤੇ ਹੋਰ ਗੱਲ ਕਹੀ ਅੱਗੇ, ਕਹਿੰਦੇ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਕਿਸੇ ਦੀ ਮਤ ਉੱਤਮ ਹੋ ਜਾਏ, ਆਪਾਂ ਕਹਿ ਦਿੰਦੇ ਹਾਂ ਕਿ ਇਹਦੀ ਮਤ ਸ੍ਰੇਸ਼ਟ ਹੈ, ਇਹਦੀ ਮਤ ਬੜੀ ਚੰਗੀ ਹੈ। ਕਹਿੰਦੇ ਮਰਜ਼ੀ ਨਾਲ ਨਹੀਂ ਹੋਈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਤੇਰੀ ਕਿਰਪਾ ਨਾਲ ਹੋਈ ਹੈ, ਤੇਰੀ ਪ੍ਰਸੰਨਤਾ ਹੋ ਗਈ, ਤੇਰੀ ਰਹਿਮਤ ਹੋ ਗਈ, ਤੇਰੀ ਨਦਰ ਦੇ ਵਿੱਚੋਂ ਕਿਸੇ ਦੀ ਮਤ ਉੱਤਮ ਹੋ ਗਈ, ਉਹ ਤੇਰੇ ਗੁਣਾਂ ਨੂੰ ਗਾਉਣ ਲੱਗ ਪਈ ਹੈ। ਤਾਂ ਇੱਥੇ ਭਾਈ ਗੁਰਦਾਸ ਸਾਹਿਬ ਨੇ ਕੀ ਕਿਹਾ, ਕਹਿੰਦੇ ਤੇਰੇ ਨਾਲ ਪਰਮਾਤਮਾ ਮਿਲਾਪ ਹੋ ਸਕਦਾ, ਪਰ ਇਹ ਬਖਸ਼ਿਸ਼ ਵਰਤਦੀ ਹੈ ਤੇਰੇ ਨਾਲ ਹੀ, ਤੇਰੀ ਕਿਰਪਾ ਨਾਲ। ਜਿਵੇਂ ਇੱਕ ਵਿਦਵਾਨ ਪੁਰਖ ਨੇ ਕਿਹਾ ਹੈ, ਕਹਿੰਦੇ ਇੱਕ ਮਾਲਕ ਤੇ ਗੁਲਾਮ ਤੁਰੇ ਜਾ ਰਹੇ ਸਨ, ਰਸਤੇ ਵਿੱਚ ਮਸਜਿਦ ਆ ਗਈ ਤੇ ਜਿਹੜਾ ਗੁਲਾਮ ਸੀ ਨਾ ਉਹਨੇ ਮਾਲਕ ਨੂੰ ਕਿਹਾ ਕਿ ਇਹ ਮਾਲਕ ਜੇ ਮੈਨੂੰ ਆਗਿਆ ਬਖਸ਼ੇ ਤੇ ਮੈਂ ਨਮਾਜ਼ ਅਦਾ ਕਰ ਲਵਾਂ। ਨਮਾਜ਼ ਦਾ ਬਿੱਲ ਹੈ, ਗੁਲਾਮ ਮਾਲਕ ਦਾ ਖਰੀਦਿਆ ਹੋਇਆ ਸੀ। ਉਸ ਮਾਲਕ ਨੇ ਆਗਿਆ ਦੇ ਦਿੱਤੀ ਵੀ ਮਸਜਿਦ ਆ ਗਈ, ਮੈਂ ਕਦੀ ਨਮਾਜ਼ ਨਹੀਂ ਅਦਾ ਕੀਤੀ, ਤੂੰ ਨਮਾਜ਼ ਅਦਾ ਕਰ ਲੈ, ਮੈਂ ਬਾਹਰ ਬਹਿ ਜਾਂਦਾ ਮਸਜਿਦ ਦੇ। ਕਹਿੰਦੇ ਗੁਲਾਮ ਅੰਦਰ ਚਲਿਆ ਗਿਆ, ਮਾਲਕ ਬਾਹਰ ਬਹਿ ਗਿਆ। ਗੁਲਾਮ ਅੰਦਰ ਜਾ ਕੇ ਤੇ ਖੁਦਾ ਦੀ ਇਬਾਦਤ ਵਿੱਚ ਜੁੜ ਗਿਆ, ਭਗਤੀ ਵਿੱਚ ਜੁੜ ਗਿਆ। ਉਹਦੀ ਸੁਰਤ ਇੰਨੀ ਕੁ ਟਿਕੀ ਕਿ ਲੰਮਾ ਸਮਾਂ ਆਪਣੀ ਸੁਰਤ ਟਿਕਾ ਕੇ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜਿਆ। ਤੇ ਮਾਲਕ ਨੇ ਕੁਝ ਸਮਾਂ ਤੇ ਉਡੀਕ ਕੀਤੀ, ਮਸਜਿਦ ਦਾ ਬੂਹਾ ਖੋਲਿਆ, ਬੂਹਾ ਖੋਲ ਕੇ ਵੇਖਦਾ ਵੀ ਹਜੇ ਬੈਠਾ ਉੱਠਿਆ ਨਹੀਂ। ਫਿਰ ਥੋੜੇ ਚਿਰੀ ਬਾਅਦ ਵੇਖਦਾ ਮਸਜਿਦ ਦਾ ਬੂਹਾ ਖੋਲ ਕੇ ਵੀ ਹਜੇ ਮੇਰਾ ਗੁਲਾਮ ਇਬਾਦਤ ਵਿੱਚ ਬੈਠਾ। ਜਦੋਂ ਲੰਮਾ ਵਕਤ ਗੁਜ਼ਰਿਆ ਨਾ ਤੇ ਉਹ ਗੁਲਾਮ ਤੇ ਆਪਣੀ ਸੁਰਤ ਜੋੜ ਕੇ ਲੰਮੇ ਵਕਤ ਦਾ ਇਬਾਦਤ ਵਿੱਚ ਬੈਠਾ। ਲੰਮਾ ਵਕਤ ਗੁਜ਼ਰਨ ਤੇ ਉਸ ਮਾਲਕ ਨੇ ਮਸਜਿਦ ਦਾ ਬੂਹਾ ਖੋਲ ਕੇ ਆਵਾਜ਼ ਮਾਰੀ, ਕਹਿਣ ਲੱਗਿਆ ਐ ਗੁਲਾਮ ਮੈਂ ਤੈਨੂੰ ਬਾਹਰ ਉਡੀਕ ਰਿਹਾ, ਤੂੰ ਬਾਹਰ ਨਹੀਂ ਆ ਰਿਹਾ, ਲੰਮਾ ਵਕਤ ਹੋ ਗਿਆ। ਕਹਿੰਦੇ ਗੁਲਾਮ ਨੇ ਆਵਾਜ਼ ਸੁਣੀ, ਉਹਨੇ ਨੇਤਰ ਖੋਲੇ ਤੇ ਇੱਕ ਸ਼ਬਦ ਕਿਹਾ, ਕਹਿੰਦੇ ਐ ਮਾਲਕ ਜਿਹੜਾ ਤੈਨੂੰ ਅੰਦਰ ਨਹੀਂ ਆਉਣ ਦੇ ਰਿਹਾ ਉਹੀ ਮੈਨੂੰ ਬਾਹਰ ਨਹੀਂ ਆਉਣ ਦੇ ਰਿਹਾ। ਉਹਨੇ ਸ਼ਬਦ ਬੜਾ ਕੀਮਤੀ ਕਿਹਾ, ਕਹਿੰਦਾ ਜਿਹੜਾ ਤੈਨੂੰ ਅੰਦਰ ਨਹੀਂ ਆਉਣ ਦੇ ਰਿਹਾ ਉਹੀ ਮੈਨੂੰ ਬਾਹਰ ਨਹੀਂ ਆਉਣ ਦੇ ਰਿਹਾ। ਭਾਵ ਜਿਸ ਖੁਦਾ ਦੀ ਬਖਸ਼ਿਸ਼ ਦਾ ਸਦਕਾ, ਕਿਰਪਾ ਦਾ ਸਦਕਾ ਮੈਂ ਉਹਦੀ ਭਗਤੀ ਵਿੱਚ ਇਬਾਦਤ ਵਿੱਚ ਜੁੜਿਆ, ਉਸੇ ਖੁਦਾ ਦੀ ਬਖਸ਼ਿਸ਼ ਤੋਂ ਕਿਰਪਾ ਤੋਂ ਤੂੰ ਬਾਂਝੇ, ਵਕਤ ਤੂੰ ਵੀ ਗੁਜ਼ਾਰ ਲਿਆ ਬਾਹਰ ਬਹਿ ਕੇ, ਪਰ ਤੂੰ ਖੁਦਾ ਦੀ ਇਬਾਦਤ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਤੂੰ ਕਿਰਪਾ ਤੋਂ ਸਖਣਾ ਹੈ। ਮੈਨੂੰ ਖਿਮਾ ਕਰਿਓ, ਤੁਸੀਂ ਵੇਖਿਓ ਕਈ ਵਾਰ ਬੰਦਾ ਗੁਰੂ ਘਰ ਵੀ ਆ ਜਾਂਦਾ ਫਿਰ ਵੀ ਉਹ ਇੱਥੇ ਆ ਕੇ ਲਾਹਾ ਪ੍ਰਾਪਤ ਨਹੀਂ ਕਰਦਾ। ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਕਈ ਵਾਰੀ ਐਸਾ ਹੁੰਦਾ, ਕਈ ਐਸੇ ਨੇ ਵੀ ਗੁਰੂ ਘਰ ਕਦਮ ਰੱਖਦੇ ਨੇ, ਆਉਣ ਸਾਰ ਸੰਗਤ ਸੇਵਾ ਸਿਮਰਨ ਲਾਹਾ ਪ੍ਰਾਪਤ ਕਰਦੇ ਆ। ਤੇ ਕਈ ਵਾਰੀ ਐਸਾ ਵੀ ਹੁੰਦਾ ਬੰਦਾ ਗੁਰੂ ਘਰ ਵਿੱਚ ਕਦਮ ਰੱਖਦਾ, ਆਉਂਦਾ ਜ਼ਰੂਰ ਹੈ ਪਰ ਨਾ ਇੱਥੇ ਆ ਕੇ ਸਤ ਸੰਗਤ ਕਰਨੀ, ਨਾ ਕੋਈ ਸੇਵਾ ਕਰਨੀ, ਨਾ ਸਿਮਰਨ ਕਰਨਾ, ਇੱਧਰ ਉੱਧਰ ਦੀਆਂ ਦੋ ਚਾਰ ਬਾਤਾਂ ਕਰਕੇ ਵਾਪਸ ਚਲੇ ਜਾਣਾ। ਮਹਾਰਾਜ ਨੇ ਕਿਹਾ ਬਖਸ਼ਿਸ਼ ਤੋਂ ਬਿਨਾਂ ਨਹੀਂ। ਮੈਂ ਬੇਨਤੀ ਕਹਿ ਰਿਹਾ, ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿੰਦੇ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਹੇ ਸਤਿਗੁਰੂ ਤੇਰੀ ਕਿਰਪਾ ਨਾਲ ਕਿਸੇ ਦੀ ਮਤ ਉੱਤਮ ਹੋ ਜਾਏ, ਉਹ ਤੇਰੇ ਗੁਣਾਂ ਨੂੰ ਗਾਉਣ ਲੱਗ ਪੈਂਦਾ ਹੈ। ਭਾਈ ਗੁਰਦਾਸ ਸਾਹਿਬ ਅੱਜ ਕੀ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਕਿਸੇ ਸਿੱਖ ਦੀ ਜਿਹੜੀ ਸੁਰਤ ਹੈ ਉਹ ਗੁਰ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਫਿਰ ਤੀਜੀ ਪੰਕਤੀ ਕਹੀ, ਉਹ ਬੜੇ ਪਿਆਰੇ ਬੋਲ ਕਹੇ ਨੇ, ਕਹਿੰਦੇ ਚਰਨ ਕਮਲ ਮਕਰੰਦ ਰਸ ਲੁਭਤ ਹੋਏ, ਮਨ ਮਦਕਰ ਸੁਖ ਸੰਪਟ ਭਿਲਾਖੀਐ। ਦੋ ਉਦਾਹਰਨਾਂ ਦੇ ਦਿੱਤੀਆਂ, ਕਹਿੰਦੇ ਭਾਈ ਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਜੁੜ, ਇਸ ਤਰ੍ਹਾਂ ਪ੍ਰੀਤ ਪਾ ਜਿਵੇਂ ਇੱਕ ਮੱਖੀ ਮਕਰੰਦ ਆਪਣੇ ਰਸ ਵਾਲੇ ਸ਼ਹਿਦ ਵਾਲੇ ਛੱਤੇ ਤੇ ਆ ਕੇ ਬਹਿੰਦੀ। ਸ਼ਬਦ ਹੀ ਵਰਤਿਆ ਚਰਨ ਕਮਲ ਮਕਰੰਦ ਰਸ ਲੁਭਤ ਹੋਏ, ਉਹਨੇ ਥੋੜਾ ਥੋੜਾ ਰਸ ਇਕੱਤਰ ਕਰਕੇ ਤੇ ਛੱਤੇ ਤੇ ਬੈਠ ਕੇ ਉਹਨੇ ਸ਼ਹਿਦ ਬਣਾਇਆ, ਜਿਵੇਂ ਉਹ ਮੱਖੀ ਦੀ ਉਸ ਸ਼ਹਿਦ ਨਾਲ ਪ੍ਰੀਤ ਹੈ, ਇਸ ਤਰ੍ਹਾਂ ਤੂੰ ਗੁਰੂ ਚਰਨਾਂ ਵਿੱਚ ਪ੍ਰੀਤ ਪਾ। ਫਿਰ ਨਾਲ ਇੱਕ ਹੋਰ ਬਚਨ ਕਹਿ ਦਿੱਤਾ, ਕਹਿੰਦੇ ਮਨ ਮਦ ਕਰ ਸੁੱਖ ਸੰਪਟ ਭਿਲਾਖੀ ਹੈ, ਮਨ ਆਪਣਾ ਭੌਰੇ ਦੀ ਤਰ੍ਹਾਂ ਬਣਾ, ਤੇ ਭੌਰੇ ਦੀ ਤਰ੍ਹਾਂ ਬਣਾ ਕੇ ਭਿਲਾਖੀਆ ਦਾ ਅਰਥ ਹੈ ਤੀਵਰ ਲੋਚਾ, ਤੇਰੇ ਅੰਤਰ ਆਤਮੇ ਬਹੁਤੀ ਲੋਚਾ ਪੈਦਾ ਹੋ ਜਾਏ। ਕਾਹਦੀ? ਗੁਰ ਸ਼ਬਦ ਵਿੱਚ ਪ੍ਰੀਤ ਇਸ ਤਰ੍ਹਾਂ ਪਾ ਜਿਵੇਂ ਸ਼ਹਿਦ ਵਾਲੀ ਮੱਖੀ ਦੀ ਆਪਣੇ ਰਸ ਨਾਲ ਹੈ, ਜਾਂ ਇੱਕ ਭੌਰੇ ਦੀ ਕਮਲ ਦੇ ਫੁੱਲ ਨਾਲ ਹੈ। ਬਹੁਤੀ ਤੇਰੇ ਅੰਦਰ ਤੀਵਰ ਇੱਛਾ ਪਰਮੇਸ਼ਵਰ ਦੇ ਮਿਲਾਪ ਦੀ ਹੋਵੇ, ਤੇਰੇ ਤੇ ਬਖਸ਼ਿਸ਼ ਵਰਤ ਜਾਏਗੀ। ਬਾਣੀ ਵਿੱਚੋਂ ਆਪ ਜੀ ਪੜ੍ਹੋ ਨਾ, ਤੁਹਾਨੂੰ ਪ੍ਰੀਤ ਦਾ ਜ਼ਿਕਰ ਬਹੁਤ ਮਿਲੇਗਾ, ਪ੍ਰੇਮ ਦਾ ਜ਼ਿਕਰ ਤੁਹਾਨੂੰ ਬਹੁਤ ਮਿਲੇਗਾ। ਭਗਤ ਰਵਿਦਾਸ ਸਾਹਿਬ ਵਰਗਾ ਰੱਬੀ ਪੁਰਖ ਉਹ ਤੇ ਸ਼ਬਦ ਕਹਿਣਗੇ, ਕਹਿਣਗੇ ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਇਹਦੇ ਅਰਥ ਨੇ ਵੀ ਹੇ ਪਰਮਾਤਮਾ ਜੋ ਤੁਮ ਗਿਰਵਰ, ਜੇ ਤੂੰ ਪਹਾੜ ਬਣ ਜਾਏ ਨਾ, ਗਿਰ ਦਾ ਅਰਥ ਹੁੰਦੇ ਪਹਾੜ, ਗਿਰਵਰ ਬਹੁਤੇ ਪਹਾੜ, ਜੇ ਤੂੰ ਪਹਾੜ ਬਣੇ ਤੋ ਹਮ ਮੋਰਾ, ਮੈਂ ਮੋਰ ਬਣ ਕੇ ਪਹਿਲਾਂ ਪਾਵਾਂ, ਤੇਰੇ ਨਾਲ ਮੇਰੀ ਇਹੋ ਜਿਹੀ ਪ੍ਰੀਤ ਬਣ ਜਾਏ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਐ ਪਰਮਾਤਮਾ, ਜੇ ਤੂੰ ਚੰਦਰਮਾ ਬਣ ਜਾਏ ਤੇ ਮੈਂ ਚਕੋਰ ਬਣ ਕੇ ਇੱਕ ਟੱਕ ਤੈਨੂੰ ਨਿਹਾਰਦੀ ਰਹਾਂ, ਦੇਖਦੀ ਰਹਾਂ। ਤੁਹਾਨੂੰ ਪਤਾ ਵੀ ਜਿਹੜਾ ਚਕੋਰ ਪੰਛੀ ਹੈ ਨਾ, ਜਦੋਂ ਚੰਦਰਮਾ ਨੂੰ ਵੇਖਦਾ ਤੇ ਆਪਣੀ ਅੱਖ ਨਹੀਂ ਫਰਕਦਾ। ਕਹਿਣ ਲੱਗੇ ਮੈਂ ਚਕੋਰ ਬਣ ਕੇ ਤੂੰ ਚੰਦਰਮਾ ਹੋਵੇਂ ਤੇ ਤੇਰੇ ਨਾਲ ਇਸ ਤਰ੍ਹਾਂ ਸਾਂਝ ਪਾਵਾਂ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਫਿਰ ਹੋਰ ਬੋਲ ਕਹੇ, ਕਹਿੰਦੇ ਜੋ ਤੁਮ ਦੀਵਰਾ ਤੋ ਹਮ ਬਾਤੀ, ਜੇ ਪਰਮਾਤਮਾ ਤੂੰ ਦੀਵਾ ਹੋਵੇਂ ਤੇ ਮੈਂ ਬੱਤੀ ਬਣ ਕੇ ਆਪਣਾ ਆਪ ਸਾੜ ਦੇ। ਜੋ ਤੁਮ ਤੀਰਥ ਤੋ ਹਮ ਜਾਤੀ, ਹੇ ਪਰਮਾਤਮਾ ਜੇ ਤੂੰ ਤੀਰਥ ਹੋਵੇਂ ਨਾ, ਮੈਂ ਯਾਤਰੀ ਬਣ ਕੇ ਤੇਰੇ ਦਰਸ਼ਨਾਂ ਨੂੰ ਆਵਾਂ। ਇਹ ਭਗਤ ਰਵਿਦਾਸ ਸਾਹਿਬ ਜੀ ਦੇ ਬੋਲ ਨੇ। ਫਿਰ ਉਹਨਾਂ ਨੇ ਅੱਗੇ ਕਿਹਾ, ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹ ਪਰਮਾਤਮਾ, ਮੈਂ ਤੇ ਆਪਣੀ ਸੱਚੀ ਪ੍ਰੀਤ ਤੇਰੇ ਨਾਲ ਪਾਈ ਹੈ, ਤੇਰੇ ਨਾਲ ਜੋੜੀ ਹੈ, ਤੇ ਤੇਰੇ ਨਾਲ ਸੱਚੀ ਪ੍ਰੀਤ ਪਾ ਕੇ ਬਾਕੀ ਪਾਸੇ ਮੈਂ ਤੋੜ ਲਈ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਰ ਬਚਨ ਪੜ੍ਹ ਲਓ, ਮਹਾਰਾਜ ਨੇ ਤੇ ਬਾਣੀ ਵਿੱਚ ਇਹ ਵੀ ਕਿਹਾ, ਕਹਿੰਦੇ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਕਹਿੰਦੇ ਭਾਈ ਇਹ ਦੀ ਰੀਤ ਮਰਿਆਦਾ ਛੱਡ ਦੇ, ਸਾੜ ਦੇ, ਰਾਖ ਕਰ ਦੇ। ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਜਿਸ ਰੀਤ ਵਿੱਚੋਂ ਤੈਨੂੰ ਪਿਆਰਾ ਪ੍ਰਭੂ ਪਰਮਾਤਮਾ ਭੁੱਲ ਜਾਏ, ਇਹਨੂੰ ਰਾਹ ਕਰ ਦੇ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਅਤਰ ਹੈ। ਕਹਿੰਦੇ ਉਹ ਜੀ ਪ੍ਰੀਤ ਪਾ, ਜਿਸ ਪ੍ਰੀਤ ਵਿੱਚੋਂ ਸ਼ੌਪਤੀ ਪਰਮਾਤਮਾ ਦੇ ਦਰ ਤੇਰੀ ਪਤ ਬਣ ਜਾਏ। ਹੁਣ ਪਤ ਕਿਵੇਂ ਬਣੇਗੀ? ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਵੀ ਬਾਣੀ ਵਿੱਚ ਕਿਹਾ ਹੈ, ਬਾਣੀ ਵਿੱਚ ਇੱਕ ਬਚਨ ਮਹਾਰਾਜ ਨੇ ਵਰਤਿਆ ਹੈ। ਸਾਹਿਬ ਕਹਿੰਦੇ ਨੇ ਚਾਰ ਗੱਲਾਂ ਬੰਦਾ ਭੁੱਲਦਾ ਨਹੀਂ, ਦੋ ਗੱਲਾਂ ਗੁਰੂ ਨਾਨਕ ਸਾਹਿਬ ਕਹਿੰਦੇ ਚੇਤਾ ਨਹੀਂ ਰੱਖਦਾ। ਮਹਾਰਾਜ ਚਾਰ ਕੀ ਨਹੀਂ ਭੁੱਲਦਾ? ਬਚਨ ਵਰਤੇ, ਕਹਿਣ ਲੱਗੇ ਅੱਜ ਤੱਕ ਕੋਈ ਖਾਣਾ ਨਹੀਂ ਭੁੱਲਿਆ, ਭੁੱਖ ਲੱਗੀ ਹੋਵੇ ਕੋਈ ਖਾਣਾ ਨਹੀਂ ਭੁੱਲਦਾ। ਦੂਜਾ ਬਚਨ ਵਰਤਿਆ, ਪਾਣੀ ਦੀ ਪਿਆਸ ਲੱਗੀ ਹੋਵੇ ਅੱਜ ਤੱਕ ਕੋਈ ਪਾਣੀ ਪੀਣਾ ਨਹੀਂ ਭੁੱਲਿਆ। ਗੁਰੂ ਨਾਨਕ ਸਾਹਿਬ ਨੇ ਤੀਜਾ ਸ਼ਬਦ ਵਰਤਿਆ, ਕਹਿੰਦੇ ਕੋਈ ਹੱਸਣਾ ਨਹੀਂ ਭੁੱਲਿਆ। ਯਾਦ ਰੱਖੋ, ਬੰਦਾ ਜਿੰਨੇ ਕਰਮ ਕਰਦਾ ਹੈ, ਚੋਰ ਬੰਦਾ ਚੋਰੀ ਵੀ ਕਰੇ ਚਾਹਤ ਉਹਦੀ ਵੀ ਮੈਂ ਖੁਸ਼ ਰਹਿ ਸਕਾਂ, ਅੱਜ ਤੱਕ ਕੋਈ ਹੱਸਣਾ ਨਹੀਂ ਭੁੱਲਿਆ। ਤੇ ਚੌਥਾ ਵਚਨ ਵਰਤਿਆ, ਕਹਿਣ ਲੱਗੇ ਭਾਵੇਂ ਭਿਖਾਰੀ ਭਾਵੇਂ ਬਾਦਸ਼ਾਹ, ਅੱਜ ਤੱਕ ਕੋਈ ਸੋਣਾ ਨਹੀਂ ਭੁੱਲਿਆ। ਇਹ ਚਾਰ ਗੱਲਾਂ ਕੋਈ ਭੁੱਲਦਾ ਨਹੀਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਦੋ ਇਹ ਚੇਤਾ ਨਹੀਂ ਰੱਖਦਾ। ਪੁੱਛਿਆ, ਮਹਾਰਾਜ ਇਹ ਦੋ ਕੀ ਨਹੀਂ ਚੇਤਾ ਰੱਖਦਾ? ਵਚਨ ਵਰਤੇ ਮਹਾਰਾਜ ਨੇ, ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇੱਕ ਇਹਨੂੰ ਮੌਤ ਚੇਤਾ ਨਹੀਂ, ਤੇ ਦੂਜਾ ਕਹਿੰਦੇ ਖਸਮ ਵਿਸਾਰ ਖੁਆਰੀ ਕੀਨੀ, ਦੂਜਾ ਇਹਨੂੰ ਖਸਮ ਪਤੀ ਪਰਮਾਤਮਾ ਵਾਹਿਗੁਰੂ ਚੇਤਾ ਨਹੀਂ, ਭੁਲਾ ਕੇ ਤੁਰਦਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਤੇ ਅੱਗੇ ਪਤ ਦੀ ਗੱਲ ਕੀਤੀ, ਕਹਿੰਦੇ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਛੇਤੀ ਕਰ ਜਾਵੋ। ਹੇ ਭਾਈ, ਤੂੰ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆ, ਜਦੋਂ ਨਾਮ ਨੂੰ ਧਿਆਏਗਾ ਇਹਦੀ ਬਦੌਲਤ ਹੀ ਤੇਰੀ ਪਤ ਬਣੇਗੀ, ਤੇਰੀ ਇੱਜ਼ਤ ਬਣੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਚਨ ਵਰਤਿਆ, ਭਾਈ ਗੁਰਦਾਸ ਸਾਹਿਬ ਨੇ, ਕਹਿੰਦੇ ਚਰਨ ਕਮਲ ਮਕਰੰਦ ਰਸ ਲੁਭਤ ਹੋਏ, ਮਨ ਮਦਕਰ ਸੁੱਖ ਸੰਪਟ ਭਿਖਾਲੀ ਹੈ ਭਿਲਾਖੀ ਹੈ। ਕਹਿੰਦੇ ਭਾਈ ਇਸ ਤਰ੍ਹਾਂ ਗੁਰੂ ਨਾਲ ਪ੍ਰੀਤ ਪਾ, ਜਿਵੇਂ ਇੱਕ ਸ਼ਹਿਦ ਵਾਲੀ ਮੱਖੀ ਆਪਣੇ ਰਸ ਨਾਲ ਉਹਦੀ ਸਾਂਝ ਹੈ, ਭੌਰੇ ਦੀ ਕਮਲ ਦੇ ਫੁੱਲ ਨਾਲ ਪ੍ਰੀਤ ਹੈ, ਤੂੰ ਆਪਣੇ ਗੁਰੂ ਨਾਲ ਇਸ ਤਰ੍ਹਾਂ ਦੀ ਸਾਂਝ ਪਾਇਆ ਕਰ। ਫਿਰ ਚੌਥਾ ਬਚਨ ਵਰਤਿਆ, ਕਹਿੰਦੇ ਜੋਈ ਲਜਾਏ ਪਾਈਏ ਨ ਪੁੰਨ ਪਦਮ ਦੈ, ਪਲਕ ਅਮੋਲ ਪ੍ਰੈ ਸੰਗ ਮੁੱਖ ਸਾਖੀ ਹੈ। ਇਹਦੇ ਅਰਥ ਨੇ ਕਹਿੰਦੇ ਭਾਈ ਇੱਕ ਵਾਰੀ ਜਿਵੇਂ ਦੁਨਿਆਵੀ ਪਤਨੀ ਦਾ ਆਪਣੇ ਪਤੀ ਨਾਲ ਮਿਲਾਪ ਹੁੰਦਾ ਹੈ, ਤੇ ਪਤੀ ਨਾਲ ਮਿਲਾਪ ਹੋਣ ਤੇ ਉਹਦੀ ਚਾਹਤ ਹੈ ਵੀ ਇਹ ਵਿਛੋੜਾ ਨਾ ਪਏ। ਇੱਕ ਪਤੀ ਆਪਣੇ ਪਤੀ ਪਰਿਵਾਰ ਵਿੱਚ ਬਹਿੰਦੀ ਹੈ, ਉਹਦੀ ਚਾਹਤ ਹੈ ਕਿ ਵਿਛੋੜਾ ਦੁਖਦਾਈ ਹੈ, ਇਹ ਵਿਛੋੜਾ ਨਾ ਹੋਵੇ। ਇਸ ਤਰ੍ਹਾਂ ਹੀ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਤੂੰ ਗੁਰੂ ਅੱਗੇ ਅਰਦਾਸ ਕਰ, ਤੇਰਾ ਗੁਰੂ ਨਾਲ ਮਿਲਾਪ ਹੋ ਸਕੇ, ਗੁਰੂ ਨਾਲ ਪ੍ਰੀਤ ਬਣ ਸਕੇ, ਤੇ ਨਾਲ ਇਹ ਬੇਨਤੀ ਕਰ ਵੀ ਇਹ ਪਰਮਾਤਮਾ ਸਤਿਗੁਰੂ ਮਿਲਾਪ ਹੋ ਗਿਆ ਤੇ ਹੁਣ ਇਹ ਵਿਛੋੜਾ ਨਾ ਪਏ। ਕਿਉਂਕਿ ਤੁਸੀਂ ਬਾਣੀ ਵਿੱਚ ਪੜ੍ਹੋ ਨਾ, ਜਦੋਂ ਦੁੱਖਾਂ ਦੀ ਗੱਲ ਚੱਲਦੀ ਆ ਤੇ ਸਭ ਤੋਂ ਵੱਡਾ ਦੁੱਖ ਬਾਣੀ ਨੇ ਵਿਛੋੜੇ ਨੂੰ ਕਿਹਾ। ਬਾਣੀ ਚ ਇੱਕ ਬਚਨ ਪੜ੍ਹਦੇ ਹੋ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹਦੇ ਵਿੱਚ ਕਿਹਾ ਕਹਿੰਦੇ ਭਾਈ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ। ਤੇ ਇੱਥੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਹਿੰਦੇ ਜੋਈ ਲਜਾਏ ਪਾਈਏ ਨਾ ਪੁੰਨ ਪਦਮ ਦੈ, ਪਲਕ ਅਮੋਲ ਪ੍ਰੈ ਸੰਗ ਮੁੱਖ ਸਾਖੀ ਹੈ। ਕਹਿੰਦੇ ਗੁਰੂ ਅੱਗੇ ਇਹ ਅਰਦਾਸ ਕਰਿਆ ਕਰ ਕਿ ਹੇ ਸਤਿਗੁਰੂ ਮੇਰਾ ਤੇਰੇ ਚਰਨਾਂ ਨਾਲ ਮਿਲਾਪ ਹੋ ਸਕੇ, ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪੈ ਸਕੇ, ਫਿਰ ਇਹ ਕਦੀ ਵਿਛੋੜਾ ਨਾ ਪਏ, ਤੇਰੇ ਨਾਲ ਸਾਂਝ ਬਣ ਸਕੇ, ਤੇਰੇ ਨਾਲ ਪ੍ਰੀਤ ਬਣ ਸਕੇ। ਤਾਂ ਹੀ ਭਗਤ ਫਰੀਦ ਜੀ ਵਰਗਾ ਰੱਬੀ ਪੁਰਖ ਇਹ ਬਚਨ ਕਹਿ ਦਿੰਦੇ ਨੇ, ਤੇਰੀ ਪੰਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਐ ਖੁਦਾ ਮੈਂ ਤੇਰੀ ਪਨਾਹ ਵਿੱਚ ਆਇਆ, ਮੇਰੇ ਤੇ ਆਪਣਾ ਤਰਸ ਕਰ, ਮੇਰੀ ਤੇ ਦਇਆ ਕਰ, ਮੇਰੀ ਝੋਲੀ ਵਿੱਚ ਖੈਰ ਪਾ। ਤੇ ਉਹ ਖੈਰ ਕਾਹਦੀ ਪਾ, ਬੰਦਗੀ ਦੀ ਦਾਤ ਪਾ, ਨਾਮ ਦੀ ਦਾਤ ਪਾ। ਇਹ ਅਰਦਾਸ ਕਰਕੇ ਆਪਾਂ ਵੀ ਗੁਰੂ ਚਰਨਾਂ ਵਿੱਚੋਂ ਮੰਗੀਏ, ਮਹਾਰਾਜ ਸਾਡੇ ਵੀ ਜੀਵਨ ਅੰਦਰ ਤੇਰੀ ਬੰਦਗੀ, ਨਾਮ ਸੇਵਾ, ਸਿਮਰਨ, ਸਤਸੰਗਤ ਦੀ ਪ੍ਰਾਪਤੀ ਹੋ ਜਾਏ, ਤਾਂ ਜੋ ਸਾਡਾ ਵੀ ਇਹ ਮਨੁੱਖਾ ਜਨਮ ਹੈ ਜਿਹੜਾ ਉਹ ਸਫਲ ਹੋ ਸਕੇ। ਗੁਰੂ ਕਿਰਪਾ ਕਰੇ। ਇਹ ਭਾਈ ਗੁਰਦਾਸ ਸਾਹਿਬ ਜੀ ਦਾ 348 ਨੰਬਰ ਕਵਿਤ ਸਵਈਆ ਸੀ, ਜਿਸ ਵਿੱਚ ਪ੍ਰੀਤ ਦਾ ਉਹਨਾਂ ਜ਼ਿਕਰ ਕੀਤਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ, ਆਪ ਸਮੁੱਚੀ ਸੰਗਤ ਅਤੇ ਸਤਿਗੁਰੂ ਜੀ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਆਓ ਅਗਲਾ ਜਿਹੜਾ ਜੋ ਸਮਾਗਮ ਹੈ ਉਹ ਆਪ ਦੀ ਸਤਿਕਾਰਯੋਗ ਭਾਈ ਸਾਹਿਬ ਜੀ ਉਹਨਾਂ ਪਾਸੋਂ, ਬਾਬਾ ਜੀ ਉਹਨਾਂ ਪਾਸੋਂ ਸ਼ਰਵਣ ਕਰੋ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦੇ ਸ਼ਿਸ਼ਰਵਾ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਬਾਰੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਬਾਰੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ, ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦੇ ਸੋਮਵਾਰ ਤੋਂ ਸ਼ੁਰੂ ਹੋਵੇਗਾ ਜੀ, ਅਤੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਅਤੇ ਆਪਣੇ ਨਾਮ ਰਜਿਸਟਰਡ ਕਰਵਾ ਲੈਣੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਭਗਤ ਸਿੰਘ ਜੀ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਸਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਪਿਛਲੇ ਦਿਨਾਂ ਤੋਂ ਸਹਿਜ ਪਾਠ ਆਰੰਭ ਕੀਤੇ ਗਏ ਸਨ, ਅਤੇ ਇਹਨਾਂ ਦੇ ਹੁਣ ਭੋਗ ਪਾਏ ਜਾਣਗੇ ਜੀ। ਆਪ ਜੀ ਸਲੋਕ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਕਾ ਪਾਵਨ ਗੁਰਵਾਕ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਭਗਤ ਸਿੰਘ ਜੀ ਪਰਮਾਰ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ ਤਿਨ੍ਹਾਂ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਤਿਨ੍ਹਾਂ ਦੀ ਯਾਦ ਦੇ ਅੰਦਰ ਪਿਛਲੇ ਦਿਨੀ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਹੋਏ। ਇਸ ਵੇਲੇ ਆਪ ਜੀ ਕੇ ਚਰਨਾਂ ਕਬਲਾ ਪਾਸ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲ ਆਦੇਸ਼ ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਸਮੁੱਚੇ ਹੀ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸਾਰੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਪਰਿਵਾਰ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਹਾਰਾਜ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ, ਸਮੁੱਚੇ ਹੀ ਪਰਿਵਾਰ ਦੇ ਸਦਾ ਅੰਗ ਔਰ ਸੰਗ ਸਹਾਈ ਹੋ ਕੇ ਆਪ ਜੀਆਂ ਨੇ ਕਿਰਪਾ ਕਰਕੇ ਮਿਹਰਾਂ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀਓ। ਜੋ ਜੋ ਵੀ ਸੇਵਾਵਾਂ ਭੇਟਾਵਾਂ ਪਰਿਵਾਰ ਵੱਲੋਂ ਹਾਜ਼ਰ ਕੀਤੀਆਂ ਜਾ ਰਹੀਆਂ ਹਨ ਦਰ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਓ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ। ਗੁਰਬਾਣੀ ਦਾ ਕੀਰਤਨ ਕਰਦਿਆਂ ਸ੍ਰੀ ਆਨੰਦ ਸਾਹਿਬ ਜੀ ਕੇ ਪਾਠ ਕਰਦਿਆਂ ਹੋਈਆਂ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ,

ਪੜ੍ਹਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਖ ਤੇ

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਚਰਨਾਂ ਕਮਲਾਂ ਪਾਸ। ਸੰਧਿਆ ਵੇਲੇ ਦੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਗਰੀਬ

ਭਾਵਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ। ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ੋ। ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਢਾਡੀ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।